ਕਾਦਰੇ ਹਰਕਾਰ ਗੁਰੂ ਗੋਬਿੰਦ ਸਿੰਘ ਬੇਕ ਸਾਰਾ ਯਾਰ ਗੁਰੂ ਗੋਬਿੰਦ ਸਿੰਘ ਸੱਚੇ ਪਿਤਾ ਮਹਾਰਾਜ ਪਠਾਨਕੋਟ ਸ਼ੁਕਰਾ ਮੈਂ ਤਰਸ ਅਸਾਂ ਬੱਚਿਆਂ ਪਾਸੋਂ ਆਸਾ ਦੀ ਵਾਰ ਸੰਪੂਰਨ ਕੀਰਤਨ ਕਰਵਾਇਆ ਸਨ ਸ਼ਬਦ ਭੇਟ ਹੋਏ ਮਾਇਆ ਹਾਜ਼ਰ ਕਰਦੇ ਨੇ ਮਾਰੇ ਸੰਗਤਾਂ ਦੇ ਖਜ਼ਾਨੇ ਭਰਪੂਰ ਕਰਨੇ ਨਾਮ ਬਾਣੀ ਕਿਦਾਦ ਬਖਸ਼ ਕਰਨ ਵਜਣਾ ਸਤਿਓ ਕਾਰੋਬਾਜੇ ਵਾਦੇ ਬਖਸ਼ਣੇ ਅੰਮ੍ਰਿਤ ਵੇਲਾ ਜਾਣਾ ਬਖਸ਼ ਕਰਨੇ ਨਿਤਨੇਮ ਦੇ ਅੰਦਰ ਦਾ ਬਖਸ਼ ਕਰਨੇ ਮਾਰੇ ਪਸ਼ੀਆਂ ਦੇ ਬਖਸ਼ ਕਰਨੇ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਣੀ ਮਹਾਰਾਜ ਜੀ ਉਹ ਹਰ

Bolar, bolar, bolar.

ਵਾਜਿਆ ਸੰਗਤਾਂ ਨੂੰ ਬਖਸ਼ ਕੇ ਨਿਹਾਲ ਕਰਨਾ ਕਾਰਜ ਰਸ ਕਰਨੇ ਯਾਤਰਾ ਸਫਲੀ।

ਪ੍ਰਵਲੀਨ ਕਰ ਸਬਰਵਾਲ ਪਰਿਵਾਰ ਵੱਲੋਂ 5,000 ਇੱਕ ਸਰ ਪੈਦਰ ਹੋਵੇ ਕਾਰਜ ਰਾਸ ਕਰਨੇ ਅੰਗ ਸੰਸਾਈ ਹੋਣਾ। ਸਰਦਾਰ ਅਵਜਿੰਦਰ ਸਿੰਘ ਜੀ ਲੰਗਰਾਂ ਲਈ 2,001 ਸਰ ਪੈਦਰ ਕਰਦੇ। ਸਰਦਾਰ ਰੋਸ਼ਨ ਸਿੰਘ ਤੁਰਕਣ ਵਾਲੇ

ਸਰਦਾਰ ਸ਼ੈਲੇਂਦਰ ਸਿੰਘ ਜੀ ਲੰਗਰਾਂ ਲਈ ਬੇਨਤ ਮਾਇਆ ਹਾਜ਼ਰ ਕਰਦੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੇ ਅਰੋਗਤਾ ਬਖਸ਼ਣੀ। ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮਾਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ

ਫਤਿਹ ਸਿੰਘ ਪੰਡ ਪਿਆਰੇ ਅਟਾਲੀ ਮੰਗਦੇ ਸਰਬੱਤ ਸ਼ਹੀਦ ਅਮਰੀਦ ਸਚਿਆਰੇ ਪਿਆਰੇ ਸਾਹਿਬ ਥਾਈ ਹੋਏ ਸਾਹਾ ਜਿਨ੍ਹਾਂ ਨਾਮ ਲੱਭਿਆ ਵਣ ਛੁਕਿਆ ਧਰਮ ਹੇਤ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿੰਨਾਂ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣੀਆਂ ਦੀ

ਸਾਮਰੀ ਨਨਕਾਣੇ ਜੀ ਕਰਤਾਰਪੁਰ ਦੀ ਸ਼੍ਰੀ ਬਾਬੇ ਨਨਡੇਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਆਨੰਦਪੁਰ ਦੀ ਕੀਰਤਪੁਰ ਦੀ ਪਾਤਾਲਪੁਰ ਦੀ ਲਖਨੌਰ ਦੀ ਚਮਕੌਰ ਦੀ ਦਮਦਮੇ ਦੀ ਤਮ ਤਾਣ ਦੀ ਮੁਕਤਸਰ ਸਾਹਿਬ ਪਾਉਂਟਾ ਸਾਹਿਬ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸੀਸਗੰਜ ਰਕਾਬ ਗੰਡਵਾਲਾ ਸਾਹਿਬ ਮੰਗਲਾ ਸਾਹਿਬ

ਨਗਾਰ ਨਿਸ਼ਾਨ ਸਾਹਿਬ ਸਹਿਣ ਦੁਗਤ ਤਖਤ ਸੱਚ ਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੁਲਾਰ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੁਲਾਰ ਬੋਲੋ।

0: ਕਾਚ ਕਾਚ ਕਰਕ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਘਰ ਪਰ ਅਕਾਲ ਦੇਗ ਦੇਗ ਫਤਿਹ ਖਾਲ ਸੇ ਪੰਥ ਦੀ ਦਿਨਾਂ
1: ਸਤਿ ਸੰਗਤ ਜੀ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਲੜੀਵਾਰ ਕਥਾ ਵਿਚਾਰ ਹੋਵੇਗੀ। ਕਥਾ ਵਿਚਾਰਾਂ ਨੂੰ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।

ਸ੍ਰੀ ਕਲਗੀ ਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਤਿਯੁਗੀ ਤਪ ਅਸਥਾਨ ਤਖਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸਤਿਗੁਰਾਂ ਦੇ ਪਾਵਨ ਸਜੇ ਹੋਏ ਦੀਵਾਨ ਦੀਆਂ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਕੇ ਆਤਮਿਕ ਲਾਹੇ ਪ੍ਰਾਪਤ ਕਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰਾਂ ਦੇ ਪਾਵਨ ਦਰਬਾਰ ਦੀ ਨਿੱਤ ਦੀ ਮਰਿਆਦਾ ਦੇ ਅਨੁਸਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ

ਕਥਾ ਵਿਚਾਰ ਰਾਹੀਂ ਗੁਰਚਰਨਾਂ ਵਿਖੇ ਹਾਜ਼ਰੀਆਂ ਭਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਹਰ ਜਸ ਦੁਆਰਾ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼

0: ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਤਾਰਨਹਾਰ ਪ੍ਰਮਾਣ ਪੁਰਖ ਪੰਚਮ ਅਵਤਾਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ। ਮਹਾਰਾਜ ਦੁਨੀਆਂ ਦੇ ਉੱਪਰ ਬੜੇ ਰਾਣੇ ਹੋਏ ਨੇ, ਬੜੇ ਰਾਓ ਉਮਰਾਵ ਹੋਏ ਨੇ, ਬੜੇ ਰਾਜੇ ਹੋਏ ਨੇ, ਜਿਨ੍ਹਾਂ ਦਾ ਬੜਾ ਤੇਜ ਪ੍ਰਤਾਪ ਹੋਇਆ। ਮਹਾਰਾਜ ਕਿਰਪਾਲਤਾ ਕਰਕੇ ਦੱਸੋ, ਸਾਰਿਆਂ ਦੇ ਵਿੱਚੋਂ ਸਭ ਤੋਂ ਵੱਧ ਤੇਜ ਪ੍ਰਤਾਪ ਕਿਸ ਦਾ ਹੈ? ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੇ ਰਾਣਿਆਂ 'ਚੋਂ, ਰਾਓ 'ਚੋਂ, ਰਾਜਿਆਂ 'ਚੋਂ ਵੱਧ ਤੇਜ ਪ੍ਰਤਾਪ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਿਸ਼ਚੇ ਕਰਕੇ ਦ੍ਰਿੜ ਕਰਾਉਂਦਿਆਂ ਹੋਇਆਂ ਬਚਨ ਕਰਦੇ ਨੇ, ਸਾਰੰਗ ਮਹੱਲਾ ਪੰਜਵਾਂ। ਸਾਰੰਗ ਰਾਗ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਅਸ਼ਟਪਦੀਆ, ਅੱਠ ਅੱਠ ਪੌੜੀਆਂ ਵਾਲੇ ਸ਼ਬਦ ਹਜ਼ੂਰ ਉਚਾਰਦੇ ਨੇ। ਘਰ ਪਹਿਲਾ, ਪਹਿਲੇ ਸੁਰਤਾਲ ਘਰ ਦੇ ਅੰਦਰ ਸਤਿਗੁਰੂ ਜੀ ਬਖਸ਼ਿਸ਼ਾਂ ਕਰ ਰਹੇ ਹਨ।
1: ਓਅੰਕਾਰ
0: ਵਾਹਿਗੁਰੂ ਜੀ ਦਾ ਮੰਗਲ ਕਰਦੇ ਨੇ। ਇੱਕ ਜੋ ਅਦੁੱਤੀ ਬ੍ਰਹਮ ਹੈ, ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਜੋ ਓਅੰਕਾਰ ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਸਰਬਦਾ ਪ੍ਰਕਾਸ਼ਕ ਰੂਪ ਹੈ।
1: ਸਤਿਗੁਰ ਪ੍ਰਸਾਦ,
0: ਐਸੇ ਪ੍ਰਮਾਤਮਾ ਜੀ ਦੀ ਪ੍ਰਾਪਤੀ ਪੂਰੇ ਸਤਿਗੁਰੂ ਜੀ ਦੀ ਕਿਰਪਾ ਨਾਲ ਹੁੰਦੀ ਹੈ ਜੀਓ।
1: ਗੋਸਾਈ ਪ੍ਰਤਾਪ ਤੁਹਾਰੋ ਡੀਠਾ,
0: ਗੋਸਾਈ, ਗੋ ਦਾ ਅਰਥ ਹੈ ਪ੍ਰਿਥਵੀ ਤੇ ਸਾਈ ਦਾ ਅਰਥ ਹੈ ਮਾਲਕ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਇਹ ਪ੍ਰਿਥਵੀ ਮਾਲਕ ਪਰਮੇਸ਼ਰ ਜੀ ਰਾਣਿਆਂ 'ਚੋਂ, ਰਾਓ ਦੇ ਵਿੱਚੋਂ, ਰਾਜਿਆਂ ਵਿੱਚੋਂ, ਸਾਰਿਆਂ ਦੇ ਵਿੱਚੋਂ ਪ੍ਰਤਾਪ ਤੁਹਾਰੋ ਡੀਠਾ, ਆਪ ਜੀ ਦਾ ਤੇਜ ਪ੍ਰਤਾਪ ਵੱਡਾ ਭਾਰੀ ਦੇਖਿਆ ਹੈ। ਕੋਈ ਵੀ ਸ਼ਾਹ ਪਾਤਸ਼ਾਹ ਰਾਜਾ ਮਹਾਰਾਜਾ ਆਪ ਜੀ ਦੇ ਸਦਰਸ਼ ਨਹੀਂ ਪੁੱਜ ਸਕਦਾ। ਆਪ ਜੀ ਦਾ ਹੀ ਤੇਜ ਪ੍ਰਤਾਪ ਮਹਾਰਾਜ ਸਰਬਤ ਸਥਾਨਾਂ ਦੇ ਅੰਦਰ ਅਸਾਂ ਨੇ ਤੱਕਿਆ ਹੈ।
1: ਕਰਾਵਨ ਉਪਾਏ ਸਮਾਵਨ,
0: ਮਹਾਰਾਜ ਕੈਸਾ ਪ੍ਰਤਾਪ ਹੈ ਵਾਹਿਗੁਰੂ ਜੀ ਦਾ। ਹਜ਼ੂਰ ਫਰਮਾਉਂਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਸਾਰੀਆਂ ਵਿਧੀਆਂ ਨੂੰ ਕਰਨੇ ਵਾਲੇ ਨੇ, ਸ਼ਿਵ ਜੀ ਬ੍ਰਹਮਾ ਵਿਸ਼ਨੂੰ ਨੂੰ ਪੈਦਾ ਕਰਨ ਵਾਲੇ ਨੇ, ਉਹਨਾਂ ਦੁਆਰਾ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲੇ ਨੇ ਤੇ ਮਹਾਂਪਰਲੋ ਕਰਕੇ ਆਪ ਹੀ ਸ੍ਰਿਸ਼ਟੀ ਨੂੰ ਨਾਸ਼ ਕਰ ਦੇਣ ਵਾਲੇ ਹਨ।
1: ਛਤਰਪਤ ਬੀਠਾ,
0: ਫਿਰ ਐਸੇ ਬੀਠਾ ਜੋ ਬੀਠੁਲ ਜੀ ਨੇ ਨਾ ਪਰਮੇਸ਼ਰ ਜੀ, ਉਹ ਸਾਰਿਆਂ ਦੇ ਸਿਰ ਸ਼ਾਹਾਂ ਸਿਰ ਸ਼ਾਹ, ਪਾਤਸ਼ਾਹਾਂ ਸਿਰ ਪਾਤਸ਼ਾਹ, ਛਤਰਪਤੀ ਪਾਤਸ਼ਾਹ ਨੇ। ਰਾਜਨ ਕੇ ਰਾਜਾ, ਮਹਾਰਾਜਨ ਕੇ ਮਹਾਰਾਜਾ, ਐਸੋ ਰਾਜ ਛੋੜ ਔਰ ਦੂਜਾ ਕੌਣ ਧਿਆਈਐ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਨੇ, ਭਾਈ ਪਰਮੇਸ਼ਰ ਜੀ ਸਭਨਾ ਦੇ ਛਤਰਪਤੀ ਪਾਤਸ਼ਾਹ ਨੇ, ਸਭਨਾ ਤੋਂ ਵੱਡੇ ਨੇ ਤੇ ਸਭਨਾ ਦੇ ਅੰਦਰ ਬੈਠੇ ਹੋਏ ਹੁਕਮ ਵੀ ਸਭਨਾ ਦੇ ਉੱਪਰ ਆਪ ਚਲਾਉਂਦੇ ਹਨ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਜੀ।
1: ਰਾਜ ਪਹੇ ਰੰਕਾ,
0: ਸੋ ਇਸ ਪ੍ਰਕਾਰ ਰਾਣਾ ਇਹ ਰਾਜਪੂਤਾਂ ਦੇ ਅੰਦਰ ਇੱਕ ਸੰਗਿਆ, ਇੱਕ ਅਹੁਦਾ, ਇੱਕ ਪਦਵੀ ਹੁੰਦੀ ਹੈ। ਰਾਓ ਨਾਮ ਉਮਰਾਵ ਦਾ ਹੈ, ਰਾਜ ਨਾਮ ਰਾਜੇ ਦਾ ਹੈ। ਮਹਾਰਾਜ ਜਿਹੜੇ ਰਾਣੇ ਹੋਏ ਨੇ, ਰਾਓ ਹੋਏ ਨੇ, ਉਮਰਾਵ ਹੋਏ ਨੇ, ਇਸੇ ਪ੍ਰਕਾਰ ਰਾਜੇ ਹੋਏ ਨੇ, ਉਹਨਾਂ ਦਾ ਵੀ ਤਾਂ ਤੇਜ ਪ੍ਰਤਾਪ ਦੁਨੀਆਂ ਦੇ ਅੰਦਰ ਹੋਇਆ ਨਾ, ਵੱਡੇ ਨਾਮ ਵਾਲੇ ਹੋਏ ਨੇ। ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਜਿੰਨੇ ਰਾਣੇ ਸੰਗਿਆ ਵਾਲੇ ਹੋਏ ਨੇ, ਜਿੰਨੇ ਰਾਓ ਤਿੰਨਾਂ ਦੇ ਉਮਰਾਵ ਹੋਏ ਨੇ, ਜਿੰਨੇ ਵੀ ਰਾਜੇ ਹੋਏ ਨੇ, ਜਿੰਨਾ ਜਿੰਨਾ ਤਪ ਕੀਤਾ ਸੀ, ਤਪ ਦਾ ਫਲ ਭੋਗਦਿਆਂ ਉਹਨਾਂ ਉਹਨਾਂ ਸਮਾਂ ਰਾਜ ਕੀਤਾ, ਤੇ ਜਦੋਂ ਤਪ ਦਾ ਫਲ ਭੋਗ ਲਿਆ ਨਾ, ਫਿਰ ਰੰਕਾ, ਫਿਰ ਕੰਗਾਲ ਹੋਏ ਦੇਖੇ ਗਏ। ਕਿੰਨੇ ਉਮਰਾਵ, ਕਿੰਨੇ ਰਾਜੇ ਤੇ ਕਿੰਨੇ ਰਾਣੇ ਰਾਜ ਭਾਗ ਚੋਂ ਕੱਢੇ ਗਏ, ਜੰਗਲਾਂ ਵਿੱਚ ਭਟਕਦੇ ਰਹੇ। ਇਸ ਪ੍ਰਕਾਰ ਮਹਾਰਾਜੇ ਪ੍ਰਤਾਪ ਵਰਗਿਆਂ ਨੂੰ ਵੀ ਜੰਗਲਾਂ ਵਿੱਚ ਭਟਕਣਾ ਪਿਆ, ਰਾਜ ਭਾਗ ਨਾ ਰਿਹਾ। ਜਿੰਨਾ ਜਿੰਨਾ ਕਿਸੇ ਨੇ ਤਪ ਕੀਤਾ ਹੁੰਦਾ ਹੈ ਸਕਾਮ ਭਾਵਨਾ ਦੇ ਨਾਲ, ਉਹਨਾਂ ਉਹਨਾਂ ਫੁੱਲ ਫਲ ਰਾਜ ਭਾਗ ਦੇ ਰੂਪ ਵਿੱਚ ਭੋਗ ਕੇ ਇਹ ਰਾਜੇ ਦੁਨੀਆਂ ਦੇ, ਇਹ ਰਾਣੇ ਦੁਨੀਆਂ ਦੇ, ਇਹ ਉਮਰਾਵ ਦੁਨੀਆਂ ਦੇ ਰੰਕ ਹੋਏ, ਕੰਗਾਲ ਹੋਏ, ਤੱਕੀ ਦੇ ਹਨ।
1: ਝੂਠੇ ਕਹਾਇਓ,
0: ਭਾਈ ਉਹਨਾਂ ਦਾ ਆਪਣੇ ਆਪ ਨੂੰ ਰਾਜੇ ਰਾਣੇ ਉਮਰਾਵ ਕਹਿ ਲੈਣਾ ਤੇ ਆਪਣਿਆਂ ਦੇ ਪਾਸੋਂ ਕਹਾ ਲੈਣਾ, ਸੈਨਾ ਦੇ ਪਾਸੋਂ, ਪ੍ਰਜਾ ਦੇ ਪਾਸੋਂ ਕਹਾ ਲੈਣਾ, ਇਹ ਝੂਠਾ ਹੀ ਹੈ। ਕਿਉਂਕਿ ਇਹ ਚਾਰ ਕੁ ਦਿਨਾਂ ਦੀ ਸਾਹਿਬੀ ਮਿਲੀ ਹੈ, ਇਹ ਨੌਬਤ ਚਾਰਖ ਦੇਣੀ ਵਜਾਉਂਦੇ ਨੇ, ਸਦਾ ਵਾਸਤੇ ਇਹ ਰਾਜੇ ਰਹਿ ਨਹੀਂ ਸਕਦੇ। ਜਿਸ ਵੇਲੇ ਭਗਤ ਕਬੀਰ ਸਾਹਿਬ ਜੀਆਂ ਨੂੰ ਸਿਕੰਦਰ ਲੋਧੀ ਬਾਦਸ਼ਾਹ ਜ਼ੰਜੀਰਾਂ ਦੇ ਨਾਲ ਬਨਵਾ ਕਰਕੇ ਹਾਥੀ ਦੇ ਪੈਰਾਂ ਅੱਗੇ ਸਟਵਾਉਂਦਾ ਨਾ, ਤੇ ਭਗਤ ਕਬੀਰ ਸਾਹਿਬ ਜੀ ਨੇ ਤਿਸ ਵੇਲੇ ਵੀ ਉਚਾਰਿਆ, ਤੂੰ ਕਾਹਦਾ ਰਾਜਾ ਹੈ, ਰਾਜਾ ਤੇ ਪਰਮੇਸ਼ਰ ਹੈ, ਹੁਕਮ ਉਸੇ ਦਾ ਚੱਲਦਾ ਹੈ, ਤੇਰੇ ਹੁਕਮ ਦੇ ਨਾਲ ਤੇ ਹਾਥੀ ਵੀ ਸਾਨੂੰ ਨਹੀਂ ਮਾਰ ਸਕਦਾ। ਬਚਨ ਕੀਤਾ ਸੀ ਕੋਉ ਹਰ ਸਮਾਨ ਨਹਿ ਰਾਜਾ, ਇਸੇ ਪ੍ਰਕਾਰ ਅੱਗੇ ਬਚਨ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਇਹ ਜਿਹੜੇ ਦੁਨੀਆਂ ਦੇ ਰਾਜੇ ਰਾਣੇ ਉਮਰਾਵ ਨੇ ਨਾ, ਇਹ ਚਾਰ ਕੁ ਦਿਨਾਂ ਦੇ ਰਾਜੇ ਨੇ, ਸਦਾ ਸਦਾ ਰਹਿਣ ਵਾਲੇ ਰਾਜੇ ਨਹੀਂ, ਝੂਠੇ ਡੰਬਰ ਕਰਦੇ ਨੇ। ਤੇ ਸਤਿਗੁਰੂ ਜੀ ਫਰਮਾਉਂਦੇ ਨੇ ਝੂਠੇ ਕਹਿਣ ਕਹਾਇਆ ਕਹਾਇਓ, ਇਸ ਪ੍ਰਕਾਰ ਕਹਿ ਲੈਣਾ ਕਹਾ ਲੈਣਾ ਰਾਜੇ ਉਮਰਾਵ ਪਾਤਸ਼ਾਹ, ਇਹ ਚਾਰ ਕੁ ਦਿਨਾਂ ਦੀ ਖੇਡ ਆ, ਕੋਈ ਲੰਬੀ ਨਹੀਂ। ਇਸ ਕਰਕੇ ਰਾਜੇ ਮਹਾਰਾਜੇ ਅਖਵਾ ਲੈਣਾ ਝੂਠਾ ਹੀ ਹੈ।
1: ਹਮਰਾ ਰਾਜਨ ਸਦਾ ਸਲਾਮਤ।
0: ਮਹਾਰਾਜ ਜੋ ਆਪ ਜੀ ਬਚਨ ਕਰਦੇ ਹੋ, ਪਰਮੇਸ਼ਰ ਜੀ ਵਰਗਾ ਕੋਈ ਰਾਜਾ ਨਹੀਂ, ਉਹ ਰਾਜਾ ਕੈਸਾ ਹੈ, ਉਸਦੀ ਸਾਹਿਬੀ ਕਦੇ ਜਾਂਦੀ ਨਹੀਂ। ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਜੋ ਸਾਡਾ ਰਾਜਨ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹ ਸਦਾ ਸਦਾ ਸਥਿਰ ਰੂਪ ਹੈ, ਸਦਾ ਸਦਾ ਸਥਿਤ ਰੂਪ ਹੈ, ਚਲਾਏ ਮਾਨਗੀ ਤੋਂ ਰਹਿਤ, ਸਦਾ ਸਦਾ ਅਟਲ ਰਾਜ ਵਾਲਾ ਅਟਲ ਰਾਜਾ ਸਲਾਮਤ ਹੈ।
1: ਤਾਕੋ ਸਗਲ ਘਟਾ ਜਸ ਗਾਇਓ।
0: ਫਿਰ ਉਸ ਪਰਮੇਸ਼ਰ ਦੀ ਜਿਹਦਾ ਜਿਹੜਾ ਜਸ ਹੈ ਨਾ, ਉਹ ਸਗਲ ਸਾਰਿਆਂ ਨੇ ਆਪਣੇ ਹਿਰਦੇ ਦੇ ਪਿਆਰ ਦੇ ਨਾਲ ਗਾਉਣਾ ਕੀਤਾ ਹੈ ਜੀਓ।
1: ਸੁਣੋ ਰਾਜਨ ਕੀ ਸੰਤ ਹੋ।
0: ਹੇ ਸੰਤ ਜਨੋ, ਹੇ ਸਾਧੂ ਜਨੋ, ਹੇ ਮਹਾਤਮਾ ਜਨੋ, ਹੇ ਪਿਆਰਿਓ ਗੁਰਸਿੱਖੋ, ਉਸ ਰਾਜਨ ਜੋ ਰਾਜਿਆਂ ਦੇ ਰਾਜੇ ਮਹਾਰਾਜਿਆਂ ਦੇ ਮਹਾਰਾਜੇ ਪਰਮੇਸ਼ਰ ਜੀ ਨੇ ਨਾ, ਉਸ ਪਰਮੇਸ਼ਰ ਜੀ ਦੀ ਫਿਰ ਉਪਮਾ ਸੋਭਾ ਵਡਿਆਈ ਸੁਣਨਾ ਕਰੋ।
1: ਜੇਤ ਪਾਹੂਚਾ।
0: ਉਸ ਦੀ ਇੰਨੀ ਵੱਡੀ ਵਡਿਆਈ ਹੈ, ਜਿਹੜਾ ਵੀ ਕੋਈ ਉਸਨੂੰ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੱਡਾ ਕਰਕੇ ਕਹਿੰਦਾ, ਉਸ ਦੀਆਂ ਵਡਿਆਈਆਂ ਨੂੰ ਕਹਿੰਦਾ ਨਾ, ਉਹ ਵਡਿਆਈਆਂ ਨੂੰ ਕਹਿਣ ਵਾਲਾ ਤੇ ਵਾਹਿਗੁਰੂ ਜੀ ਤੱਕ ਹੀ ਪਹੁੰਚ ਜਾਂਦਾ ਹੈ, ਵਾਹਿਗੁਰੂ ਜੀ ਦੇ ਵਿੱਚ ਹੀ ਸਮਾ ਜਾਂਦਾ। ਮਹਾਰਾਜ ਕਿੰਨੀ ਕੁ ਵਡਿਆਈ ਹੈ ਉਸਦੀ, ਤੇ ਹਜ਼ੂਰ ਬਚਨ ਕਰਦੇ ਹਨ,
1: ਭਾਈ
0: ਇੰਨੀ ਵਡਿਆਈ ਹੈ ਕਿ ਸਮਗਰ ਵਡਿਆਈ ਨੂੰ ਤੇ ਕੋਈ ਕਹਿ ਹੀ ਨਹੀਂ ਸਕਦਾ। ਕਬੀਰ ਸਾਤ ਸਮੁੰਦ ਹੈ ਮਸ ਕਰਾਓ, ਕਲਮ ਕਰਾਓ ਬਨ ਰਾਏ, ਬਸ ਉਹਦਾ ਕਾਗਦ ਜਾਉ ਕਰਾਓ, ਹਰ ਜਸ ਲਿਖਣ ਨਾ ਜਾਏ। ਕਹਿਤ ਜੇਤ ਪਾਹੂਚਾ। ਜਿੰਨੀ ਕੁ ਕਿਸੇ ਦੀ ਪਹੁੰਚ ਹੈ, ਜਿੰਨੀ ਕੁ ਕਿਸੇ ਦੀ ਮੱਤ ਹੈ, ਓਨੀ ਕੁ ਵਡਿਆਈ ਕਹਿ ਲੈਂਦਾ। ਪਰ ਤਿਸ ਪਰਮੇਸ਼ਰ ਜੀ ਦੀ ਸਮੱਗਰ ਮਹਿਮਾ ਸਮੱਗਰ ਵਡਿਆਈ ਕੋਈ ਨਹੀਂ ਕਹਿ ਸਕਦਾ ਹੈ। ਪਰ ਜਿਹੜਾ ਵਡਿਆਈ ਨੂੰ ਕਹਿੰਦਾ ਹੈ, ਤਿਸ ਤੱਕ ਪਹੁੰਚ ਜਾਂਦਾ ਹੈ, ਤਿਸ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ।
1: ਸੁਮਾਰ ਵਡ ਸਾਹ ਦਾਤਾਰਾ।
0: ਜੋ ਦਾਤਾਰਾ ਪਰਮੇਸ਼ਰ ਜੀ ਨੇ ਨਾ, ਸਾਰੀਆਂ ਵਸਤੂਆਂ ਦੇ ਦਾਤਾ ਨੇ, ਸਾਰਿਆਂ ਸੁੱਖਾਂ ਦੇ ਦਾਤਾ ਨੇ, ਦੁੱਖਾਂ ਨੂੰ ਕੱਟ ਦੇਣ ਵਾਲੇ ਨੇ, ਤੇ ਸਰੂਪ ਰੂਪ ਦੇ ਵਿੱਚ ਸਮਾਈ ਦੇਣ ਵਾਲੇ ਨੇ। ਬੇਸੁਮਾਰ ਐਸੇ ਪਰਮੇਸ਼ਰ ਜੀ ਦਾ ਅੰਤ ਨਹੀਂ ਆਉਂਦਾ, ਬੇਅੰਤ ਰੂਪ ਨੇ, ਤੇ ਸਾਰਿਆਂ ਤੋਂ ਵੱਡੇ ਸ਼ਾਹ ਸੱਚੇ ਪਾਤਸ਼ਾਹ ਨੇ, ਤੇ ਸਭਨਾਂ ਨੂੰ ਦਾਤਾਂ ਦੇਣ ਵਾਲੇ ਹਨ। ਜਿਹੜੇ ਦੁਨੀਆਂ ਦੇ ਅੰਦਰ ਵੱਡੇ ਉੱਚੇ ਭਾਰੀ ਬਲਵਾਨ ਰਾਜੇ ਕਹੇ ਜਾਂਦੇ ਨੇ, ਪਰਮੇਸ਼ਰ ਜੀ ਉਹਨਾਂ ਤੋਂ ਵੀ ਉੱਚੇ ਹਨ। ਇਸੇ ਪ੍ਰਕਾਰ
1: ਬੇਸੁਮਾਰ ਵਡ ਸਾਹ ਦਾਤਾਰਾ।
0: ਮਹਾਰਾਜ ਦੁਨੀਆਂ ਦੇ ਅੰਦਰ ਵੀ ਤੇ ਬੜੇ ਸ਼ਾਹ ਪਾਤਸ਼ਾਹ ਰਾਜੇ ਹੋਏ ਨੇ ਨਾ, ਹਜ਼ੂਰ ਫਰਮਾਉਂਦੇ ਨੇ ਬੇਸੁਮਾਰ ਜਿਹੜੇ ਬੇਅੰਤ ਅਣਗਿਣਤ ਦੁਨੀਆਂ ਦੇ ਉੱਪਰ ਵੱਡੇ ਵੱਡੇ ਸ਼ਾਹ ਹੋਏ ਨੇ ਨਾ, ਪਾਤਸ਼ਾਹ ਹੋਏ ਨੇ ਨਾ, ਰਾਜੇ ਮਹਾਰਾਜੇ ਹੋਏ ਨੇ ਨਾ ਦਾਤਾਰਾ, ਉਹਨਾਂ ਸਾਰਿਆਂ ਨੂੰ ਸ਼ਾਹੀਆਂ ਪਾਤਸ਼ਾਹੀਆਂ ਤੇ ਰਾਜ ਭਾਗ ਦੇਣ ਵਾਲੇ ਦਾਤਾਰ ਪਰਮੇਸ਼ਰ ਜੀ ਵਾਹਿਗੁਰੂ ਜੀ ਹੀ ਹਨ। ਸਭਨਾਂ ਨੂੰ ਉਹੀ ਉਹ ਰਾਜ ਭਾਗ ਦਾਨ ਦਿੰਦੇ ਨੇ। ਬਾਬਰ ਨੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਤੋਂ ਮੰਗ ਮੰਗੀ ਸੀ ਨਾ, ਮਹਾਰਾਜ ਮੇਰੀ ਕੁਲ ਦੇ ਅੰਦਰ ਰਾਜ ਭਾਗ ਬਣਿਆ ਰਵੇ। ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਚਨ ਕੀਤੇ ਸਨ, ਬਾਬਰ ਜਦੋਂ ਤੱਕ ਧਰਮ ਦਾ ਰਾਜ ਕਰਨਗੇ ਤੇਰੀ ਅੰਸ ਵੰਸ ਵਾਲੇ, ਉਦੋਂ ਤੱਕ ਕੁਲ ਵਿੱਚ ਰਾਜ ਬਣਿਆ ਰਵੇਗਾ, ਜਦੋਂ ਧਰਮ ਕਰਨਗੇ ਫਿਰ ਰਾਜ ਖੋ ਵੀ ਲਵਾਂਗੇ। ਹਮਾਇਉਂ ਬਾਦਸ਼ਾਹ ਨੇ ਵੀ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਦਰ ਤੇ ਹੀ ਆ ਕਰਕੇ ਰਾਜ ਦੀ ਦਾਤ ਮੰਗੀ ਸੀ ਨਾ, ਮਹਾਰਾਜ ਰਾਜ ਭਾਗ ਬਖਸ਼ ਕੇ ਨਿਵਾਜੋ। ਅਕਬਰ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਦਾ ਚਰਨੀ ਲੱਗਦਾ ਰਿਹਾ, ਤਾਂ ਆਪਣੇ ਰਾਜ ਭਾਗ ਦੀ ਸਲਾਮਤੀ ਵਾਸਤੇ ਸਤਿਗੁਰੂ ਜੀ ਨੂੰ ਬੇਨਤੀਆਂ ਕਰਦਾ ਰਿਹਾ। ਇਸ ਪ੍ਰਕਾਰ ਦੁਨੀਆਂ ਦੇ ਉੱਪਰ ਕੋਈ ਇੱਕ ਨਹੀਂ, ਬੇਸ਼ੁਮਾਰ ਵੱਡੇ ਵੱਡੇ ਸ਼ਾਹ ਪਾਤਸ਼ਾਹ ਹੋਏ ਨੇ। ਤੇ ਜਿਸ ਵੇਲੇ ਔਰੰਗਜ਼ੇਬ ਦੀ ਮੌਤ ਹੋਈ ਹੈ ਤੇ ਇਸ ਦੇ ਦੋਵਾਂ ਪੁੱਤਰਾਂ ਦੇ ਅੰਦਰ ਤਾਰਾ ਆਜ਼ਮ ਤੇ ਬਹਾਦਰ ਸ਼ਾਹ ਦੇ ਵਿੱਚ ਰਾਜ ਦੀ ਜੰਗ ਹੋਈ ਹੈ ਤੇ ਜੰਗ ਹੋਣ ਤੋਂ ਪਹਿਲਾਂ ਬਹਾਦਰ ਸ਼ਾਹ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਚਰਣਾਂ ਵਿਖੇ ਪਿਆ। ਮਹਾਰਾਜ ਕਿਰਪਾਲਤਾ ਕਰਕੇ ਰਾਜ ਬਖਸ਼ੋ। ਮਹਾਰਾਜ ਜੀ ਨੇ ਜਾਣਿਆ ਤਾਰਾ ਆਜ਼ਮ ਬਹੁਤਾ ਵੱਡਾ ਭਾਰੀ ਹੰਕਾਰੀ ਹੈ, ਜੇਕਰ ਉਹ ਰਾਜਾ ਬਣਿਆ ਤੇ ਦੁਸ਼ਟ ਸੁਭਾਅ ਦਾ ਹੋਣ ਕਰਕੇ ਪੂਰੇ ਭਾਰਤ ਵਰਸ਼ ਨੂੰ ਦੁੱਖ ਦੇਵੇਗਾ, ਉਸ ਦੇ ਨਾਲੋਂ ਚੰਗਾ ਬਹਾਦਰ ਸ਼ਾਹ ਰਾਜਾ ਬਣੇ। ਫਿਰ ਇਹ ਸ਼ਰਨ ਵਿੱਚ ਵੀ ਪਿਆ ਹੈ, ਸ਼ਰਨ ਵਿੱਚ ਪਾਈ ਦੀ ਲੱਜਾ ਵੀ ਰੱਖਣੀ ਹੈ। ਸਤਿਗੁਰੂ ਜੀ ਆਪ ਯੁੱਧ ਭੂਮੀ ਵਿੱਚ ਪੁੱਜੇ ਸਨ, ਤਾਰਾ ਆਜ਼ਮ ਦੇ ਮੱਥੇ ਵਿੱਚ ਜੋੜ ਕੇ ਦੋ ਤੀਰ ਇਕੱਠੇ ਮਾਰੇ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਹਾਥੀ ਤੋਂ ਦੜ ਕਰਦਾ ਧਰਤੀ ਤੇ ਡਿੱਗਾ, ਤਾਰਾ ਆਜ਼ਮ ਨੂੰ ਮਾਰ ਕੇ ਤੇ ਬਹਾਦਰ ਸ਼ਾਹ ਨੂੰ ਰਾਜ ਦਿੱਤਾ। ਐਸੀ ਵਡਿਆਈ ਹੈ ਵਾਹਿਗੁਰੂ ਜੀ ਦੀ। ਬਚਨ ਕਰਦੇ ਨੇ ਭਾਈ, ਬੇਸ਼ੁਮਾਰ ਵੱਡਿਆਂ ਵੱਡਿਆਂ ਸ਼ਾਹਾਂ ਪਾਤਸ਼ਾਹਾਂ ਨੂੰ ਰਾਜ ਦੇਣ ਵਾਲੇ ਦਾ ਤਾਰਾ ਪਰਮੇਸ਼ਰ ਜੀ ਉਹੀ ਹਨ ਜੀ। ਫਿਰ ਦੁਨੀਆਂ ਵਿੱਚ ਮਨੁੱਖਾਂ ਤੋਂ ਉੱਚੇ ਵੱਡੇ ਕਹੇ ਜਾਂਦੇ ਨੇ ਰਾਜੇ, ਰਾਜਿਆਂ ਤੋਂ ਉੱਚੇ ਕਹੇ ਜਾਂਦੇ ਨੇ ਦੇਵਤੇ, ਦੇਵਤਿਆਂ ਤੋਂ ਉੱਚੇ ਕਹੇ ਜਾਂਦੇ ਨੇ ਤ੍ਰਿਦੇਵ ਤਿੰਨ ਦੇਵਤੇ, ਤੇ ਉਹਨਾਂ ਉੱਚਿਆਂ ਤੋਂ ਵੀ ਉੱਚੇ ਪਰਮੇਸ਼ਰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਹਨ। ਮੈਂ ਦੇਖਿਓ ਰੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰਦਿਆਂ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਮੈਂ ਦੇਖਿਓ ਰੀ ਉੱਚਾ ਮੋਹਨ ਸਭ ਤੇ ਉੱਚਾ, ਜਿਸ ਦੇ ਸਦਰਸ਼ ਕੋਈ ਵੀ ਨਹੀਂ ਪੁੱਜਦਾ, ਉੱਚਿਆਂ ਤੋਂ ਵੀ ਉੱਚੇ ਹਨ ਵਾਹਿਗੁਰੂ ਜੀ।
1: ਪਵਨ ਪਰੋ ਸਕਲ ਆਕਾਰਾ।
0: ਫਿਰ ਜਿਸ ਪਰਮੇਸ਼ਰ ਜੀ ਨੇ ਪਵਨ ਦੇ ਵਿੱਚ, ਹਵਾ ਦੇ ਵਿੱਚ, ਸਵਾਸਾਂ ਦੇ ਵਿੱਚ, ਪਾਉਣ ਦੇ ਵਿੱਚ ਸਾਰੇ ਜੀਵਾਂ ਨੂੰ ਪਰੋ ਰੱਖਿਆ ਹੈ। ਸਵਾਸ ਪਾਉਣੀ ਹੈ ਨਾ, ਹਵਾ ਹੀ ਹੈ ਨਾ, ਹਵਾ ਰੂਪੀ ਸੂਤਰ ਦੇ ਅੰਦਰ ਸਾਰੇ ਜੀਵਨ ਦੀਆਂ, ਮਨੁੱਖਾਂ ਦੀਆਂ, ਜੀਵਾਂ ਦੀਆਂ, ਸਮੁੱਚੇ ਵਿਸ਼ਵ ਦੀਆਂ, ਸੰਸਾਰ ਦੀਆਂ, ਕਰੋੜਾਂ ਬ੍ਰਹਿਮੰਡਾਂ ਦੀਆਂ, ਜੀਵਾਂ ਦੀਆਂ ਜ਼ਿੰਦਗੀਆਂ ਨੂੰ ਪਰੋ ਰੱਖਿਆ ਹੈ। ਜਿਸ ਪਰਮੇਸ਼ਰ ਜੀ ਨੇ ਕਾਸ਼ਟ ਨਾਮ ਲੱਕੜ ਦਾ, ਲੱਕੜ ਦੇ ਸੰਗੇ ਨਾਲ ਲੱਕੜ ਦੇ ਵਿੱਚ ਪਾਵਕ ਅੱਗ ਨੂੰ ਮਿਲਾ ਰੱਖਿਆ ਹੈ, ਪਰ ਜਿਹੜੀ ਇਸੇ ਪ੍ਰਕਾਰ ਪਾਵਕ ਹੈ ਨਾ ਅੱਗ ਹੈ, ਉਹ ਕਿਸੇ ਪ੍ਰਕਾਰ ਲੱਕੜ ਦੀ ਵਿਰੋਧਤਾ ਤੇ ਵੈਰ ਨਹੀਂ ਕਰਦੀ। ਦੁਨੀਆਂ ਦੇ ਅੰਦਰ ਜਿੰਨੀਆਂ ਵੀ ਲੱਕੜਾਂ ਨੇ, ਜਿੰਨੀ ਵੀ ਬਨਸਪਤੀ ਹੈ, ਕੁੱਲ ਲੱਕੜਾਂ ਦੇ ਅੰਦਰ ਅੱਗ ਹੈ, ਪਰ ਆਪਣੀ ਇੱਛਾ ਦੇ ਨਾਲ ਅੱਗ ਕਿਸੇ ਵੀ ਲੱਕੜ ਨੂੰ ਸਾੜ ਨਹੀਂ ਸਕਦੀ ਜਦੋਂ ਤੱਕ ਬਾਹਰੋਂ ਅੱਗ ਨਾ ਲਾਈ ਜਾਵੇ। ਸਤਿਗੁਰੂ ਜੀ ਬਚਨ ਕਰਦੇ ਨੇ, ਇਹਨਾਂ ਲੱਕੜਾਂ ਦੇ ਅੰਦਰ ਅੱਗ ਹੈ, ਪਰ ਲੱਕੜਾਂ ਨੂੰ ਤਾਂ ਵੀ ਪਰਮੇਸ਼ਰ ਜੀ ਨੇ ਹਰਿਆਵਲਤਾ ਬਖਸ਼ੀ ਹੈ, ਸਾਰੇ ਦਰਖਤ ਹਰੇ ਭਰੇ ਹੋ ਰਹੇ ਨੇ, ਵੈਰ ਨਹੀਂ ਕਰਦੀ ਅਗਨੀ ਲੱਕੜਾਂ ਦੇ ਨਾਲ।
1: ਨੀਰ ਧਾਰਨ ਕਰ ਰਾਖੇ ਏਕਤ।
0: ਮਿੱਟੀ ਨੂੰ ਪਾਣੀ ਵਿੱਚ ਪਾ ਕਰਕੇ ਦੇਖੀਏ ਝੱਟ ਹੀ ਗਲ ਜਾਂਦੀ ਹੈ, ਪਰ ਪਰਮੇਸ਼ਰ ਜੀ ਨੇ ਐਸੀ ਕਲਾ ਵਰਤਾਈਏ ਸਮੁੰਦਰਾਂ ਦੇ ਉੱਪਰ, ਪਾਣੀ ਦੇ ਉੱਪਰ, ਜਲ ਦੇ ਉੱਪਰ ਧਰਤੀ ਟਿਕਾ ਰੱਖੀਏ। ਵਿਗਿਆਨੀ ਵੀ ਕਹਿੰਦੇ ਨੇ ਸਮੁੰਦਰ ਦੇ ਉੱਪਰ ਧਰਤੀ ਐਵੇਂ ਤੈਰਦੀ ਹੈ ਜਿਵੇਂ ਚਾਟੀ ਦੇ ਵਿੱਚ ਲੱਸੀ ਦੇ ਉੱਪਰ ਮੱਖਣ ਤੈਰਦਾ ਹੋਵੇ। ਵਿਗਿਆਨੀਆਂ ਨੇ ਮੰਨਿਆ ਕਿ 70% ਪਾਣੀ ਹੈ ਤੇ 30% ਧਰਤੀ ਹੈ। ਇਸ ਧਰਤੀ ਨੂੰ, ਇਸ ਮਿੱਟੀ ਨੂੰ, ਇਸ ਭੂਮੀ ਨੂੰ ਪਰਮੇਸ਼ਰ ਜੀ ਨੇ ਜਲ ਦੇ ਉੱਪਰ, ਸਮੁੰਦਰ ਦੇ ਉੱਪਰ, ਵਿਰੋਧੀ ਤੱਤ ਦੇ ਉੱਪਰ ਖਲਿਆਰ ਰੱਖਿਆ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਨੀਰ ਧਰਨ ਕਰ ਰਾਖੇ ਏਕਤ। ਇੱਕੇ ਥਾਂ ਤੇ ਧਰਤੀ ਨੂੰ, ਮਿੱਟੀ ਨੂੰ ਤੇ ਪਾਣੀ ਨੂੰ ਪਰਮੇਸ਼ਰ ਜੀ ਨੇ ਟਿਕਾ ਕਰਕੇ ਰੱਖਿਆ। ਇਸੇ ਪ੍ਰਕਾਰ
1: ਨੀਰ ਧਾਰਨ ਕਰ ਰਾਖੇ ਏਕਤ।
0: ਧਰਨ ਧਰਤੀ ਮਿੱਟੀ ਦੀ ਨਿਆਈ ਜੜ ਹੈ ਜੀਵ, ਤੇ ਪਰਮੇਸ਼ਰ ਜੀ ਨੇ ਮਾਤਾ ਦੇ ਉਦਰ ਵਿਖੇ ਸੋ ਨੀਰ ਦੇ ਅੰਦਰ ਜੀਵ ਨੂੰ ਟਿਕਾ ਕਰਕੇ ਰੱਖਿਆ, ਪਰ ਉਹ ਪਾਣੀ ਮਾਤਾ ਦੇ ਉਦਰ ਦੇ ਅੰਦਰ ਬੱਚੇ ਨੂੰ ਮਾਰਦਾ ਨਹੀਂ। ਦੋਵਾਂ ਨੂੰ ਇੱਕ ਥਾਂ ਤੇ ਪਰਮੇਸ਼ਰ ਜੀ ਨੇ ਟਿਕਾ ਕਰਕੇ ਰੱਖਿਆ ਹੈ।
1: ਓਏ ਨਾ ਕਿਸ ਹੀ ਸੰਗੇ।
0: ਭਾਈ ਵੇਖੋ, ਕੋਈ ਵੀ ਕਿਸੇ ਦੇ ਨਾਲ ਵੈਰ ਨਹੀਂ ਕਰਦਾ। ਮਾਤਾ ਦੇ ਉਦਰ ਵਿਖੇ ਜਲ ਦੇ ਵਿੱਚ ਹੀ ਜੀਵ ਪਲਦਾ, ਪਰ ਉਹ ਡੁੱਬ ਕੇ ਮਾਰਦਾ ਨਹੀਂ। ਧਰਤੀ ਪਾਣੀ ਦੇ ਉੱਪਰ ਰਹਿੰਦੀ ਏ ਪਰ ਡੁੱਬਦੀ ਨਹੀਂ, ਗਲਦੀ ਨਹੀਂ। ਲੱਕੜਾਂ ਦੇ ਅੰਦਰ ਅੱਗ ਰਹਿੰਦੀ ਏ ਪਰ ਲੱਕੜਾਂ ਨੂੰ ਅੱਗ ਆਪਣੀ ਇੱਛਾ ਦੇ ਨਾਲ ਸਾੜਦੀ ਨਹੀਂ ਜਦੋਂ ਤੱਕ ਬਾਹਰੋਂ ਅੱਗ ਨਾ ਲਾਈ ਜਾਵੇ। ਕੋਈ ਕਿਸੇ ਨਾਲ ਵੈਰ ਨਹੀਂ ਕਰਦਾ ਹੈ।
1: ਕਥਾ ਰਾਜਨ ਕੀ ਚਾਲਾ।
0: ਪਿਆਰਿਓ ਗੁਰਸਿੱਖੋ, ਸਰੀਰ ਸਰੀਰ ਦੇ ਅੰਦਰ, ਹਿਰਦੇ ਹਿਰਦੇ ਦੇ ਅੰਦਰ ਐਸੇ ਰਾਜਨ, ਰਾਜਿਆਂ ਦੇ ਰਾਜੇ ਪਰਮੇਸ਼ਰ ਜੀ ਦੀ ਕਥਾ ਚੱਲਦੀ ਹੈ ਜੀਓ। ਤੇ ਘਰ ਘਰ ਦੇ ਅੰਦਰ ਇਹ ਪਰਮੇਸ਼ਰ ਜੀ ਆਪ ਜੀ ਨੂੰ ਜਪਣੇ ਦਾ ਉਮਾਹੜਾ ਹੈ, ਚਾਓ ਹੈ, ਉਤਸ਼ਾਹ ਹੈ। ਜਿਹੜੇ ਸਾਧ ਸੰਗਤ ਜੀ ਨਿਤਨੇਮੀ ਚਾਹ ਹੁੰਦਾ ਨਾ ਅੰਮ੍ਰਿਤ ਵੇਲੇ ਉੱਠੀਏ ਬਾਣੀ ਪੜ੍ਹੀਏ, ਕੱਲ ਜੇ 3 ਵਜੇ ਉੱਠੇ ਸਾਂ ਅੱਜ 3:45 ਉੱਠੀਏ, 10 ਮਿੰਟ 15 ਮਿੰਟ ਹੋਰ ਪਹਿਲਾਂ ਉੱਠੀਏ, ਕੱਲ ਜੇ 21 ਜਪਜੀ ਸਾਹਿਬ ਕੀਤੇ ਸਨ ਅੱਜ 25 ਕਰੀਏ, ਇਵੇਂ ਬਹੁਤੇ ਤੋਂ ਬਹੁਤਾ ਉਤਸ਼ਾਹ ਪਰਮੇਸ਼ਰ ਜੀ ਆਪ ਜੀ ਦੇ ਸਿਮਰਨ ਦਾ ਹੋ ਰਿਹਾ ਹੈ।
1: ਜੰਤ ਸਭ ਪਾਸ਼ਾ ਕਰਿਆ,
0: ਫਿਰ ਵੇਖੋ ਪਿਆਰਿਓ ਗੁਰਸਿੱਖੋ ਉਸ ਪਰਮੇਸ਼ਰ ਜੀ ਦੀ ਮਹਿਮਾ ਐਸੀ ਹੈ, ਜੀਵਾਂ ਜੰਤੂਆਂ ਨੂੰ ਪਰਮੇਸ਼ਰ ਜੀ ਨੇ ਬਾਅਦ ਵਿੱਚ ਪੈਦਾ ਕੀਤਾ ਹੈ,
1: ਰਿਜਕ ਸਮਾਹਾ,
0: ਤੇ ਜੀਵਾਂ ਦੇ ਪੈਦਾ ਕਰਨ ਤੋਂ ਪਹਿਲਾਂ ਪਰਮੇਸ਼ਰ ਜੀ ਨੇ ਜੀਵਾਂ ਦੇ ਖਾਣ ਵਾਸਤੇ ਰਿਜਕ ਪੈਦਾ ਕਰ ਦਿੱਤਾ ਹੈ। ਬੱਚੇ ਦਾ ਜਨਮ ਬਾਅਦ ਵਿੱਚ ਹੁੰਦਾ ਹੈ, ਮਾਤਾ ਦੇ ਸਰੀਰ ਵਿੱਚ ਅਸਥਨਾਂ ਦੇ ਵਿੱਚ ਦੁੱਧ ਪਹਿਲਾਂ ਪ੍ਰਗਟ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹੜੇ ਸ਼ੱਕਰ ਖੀਰ ਕੀੜੇ ਬਣਾਏ ਨਾ ਪਰਮੇਸ਼ਰ ਜੀ ਨੇ, ਪੱਥਰਾਂ ਦੇ ਅੰਦਰ ਸ਼ੱਕਰ ਪਹਿਲਾਂ ਪੈਦਾ ਕਰ ਦਿੱਤੀ, ਕੀੜੇ ਬਾਅਦ ਵਿੱਚ ਪੈਦਾ ਕੀਤੇ ਨੇ। ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਪਹਿਲੋ ਦੇਤ ਹੈ ਰਿਜਕ ਉਪਾਹਾ, ਪਿੱਛੋ ਪਹਿਲੋ ਦੇਤ ਹੈ ਰਿਜਕ ਸਮਾਹਾ, ਪਿੱਛੋ ਦੇਤ ਹੈ ਜੰਤ ਉਪਾਹਾ। ਜੀਵਾਂ ਨੂੰ ਤੇ ਬਾਅਦ ਵਿੱਚ ਪੈਦਾ ਕੀਤਾ ਪਰ ਰਿਜਕ ਪਹਿਲਾਂ ਪੈਦਾ ਕਰ ਦਿੱਤਾ ਹੈ ਵਾਹਿਗੁਰੂ ਜੀ ਨੇ।
1: ਜੋ ਕਿਛ ਕਰਨਾ ਸੋ ਆਪੇ ਕਰਨਾ,
0: ਮਹਾਰਾਜ ਉਸਦਾ ਕੋਈ ਵਜ਼ੀਰ ਹੋਵੇਗਾ। ਦੁਨੀਆਂ ਵਿੱਚ ਜਿਹੜੇ ਰਾਜੇ ਹੁੰਦੇ ਨੇ ਇਹਨਾਂ ਦੇ ਕਈ ਕਈ ਵਜ਼ੀਰ ਹੁੰਦੇ ਨੇ, ਸਲਾਹਕਾਰ ਹੁੰਦੇ ਨੇ। ਜੇ ਪਰਮੇਸ਼ਰ ਜੀ ਏਡੇ ਵੱਡੇ ਰਾਜੇ ਨੇ ਤੇ ਪਰਮੇਸ਼ਰ ਜੀ ਦਾ ਵੀ ਕੋਈ ਵਜ਼ੀਰ ਹੋਵੇਗਾ, ਕੋਈ ਸਲਾਹਕਾਰ ਜੋ ਸ੍ਰਿਸ਼ਟੀ ਦੀ ਰਚਨਾ ਕਰਨੇ ਦੀ, ਉਤਪਤੀ ਕਰਨੇ ਦੀ, ਲੈਤਾ ਕਰਨੇ ਦੀ, ਭੋਜਨ ਦੇਣੇ ਦੀ, ਖਾਣ ਪਾਣ ਪਹਿਰਾਣ ਦੇਣੇ ਦੀ ਸਲਾਹ ਦੇਣ ਵਾਲਾ ਹੋਵੇਗਾ। ਤੇ ਹਜ਼ੂਰ ਫਰਮਾਉਂਦੇ ਹਨ,
1: ਜੋ ਕਿਛ ਕਰਨਾ ਸੋ ਆਪੇ ਕਰਨਾ,
0: ਭਾਈ ਪਰਮੇਸ਼ਰ ਜੀ ਜੋ ਕੁਛ ਵੀ ਕਰਦੇ ਨਾ ਆਪੇ ਆਪਣੀ ਸਵੈ ਇੱਛਾ ਦੇ ਅਨੁਸਾਰ ਹੀ ਕਰਨਾ ਕਰਦੇ ਹਨ।
1: ਮਸਲਤ ਕਾਹੂ ਦੀਨੀ,
0: ਤੇ ਪਰਮੇਸ਼ਰ ਜੀ ਕਿਸੇ ਦੀ ਸਲਾਹਾਂ ਦੇ ਅਧੀਨ ਨਹੀਂ ਕਿ ਕੋਈ ਸਲਾਹ ਦੇਵੇ ਤੇ ਤਾਂ ਕਾਰਜ ਕਰਨਗੇ। ਪਰਮੇਸ਼ਰ ਜੀ ਬੇਵਜ਼ੀਰ ਵੱਡੇ ਪੀਰ ਵਜ਼ੀਰਾਂ ਤੋਂ ਵੀ ਰਹਿਤ ਨੇ, ਕਿਸੇ ਵਜ਼ੀਰ ਇਤਿਆਦਿਕ ਨੂੰ ਸਲਾਹਕਾਰ ਵੀ ਨਹੀਂ ਰੱਖਿਆ। ਜੋ ਕਿਛ ਕਰਦੇ ਨੇ ਸਵੈ ਇੱਛਾ ਦੇ ਅਨੁਸਾਰ ਕਰਦੇ ਹਨ।
1: ਨਾਨਕ ਯਤਨ ਕਰ ਕਰਹਿ ਦਿਖਾਏ,
0: ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਅਨੇਕਾਂ ਯਤਨ ਕਰਕੇ ਸ੍ਰਿਸ਼ਟੀ ਨੂੰ ਪੈਦਾ ਕਰਦੇ ਨੇ। ਇਸ ਪ੍ਰਕਾਰ ਉੱਤਮ ਅਧਿਕਾਰੀਆਂ ਦੇ ਤਾਈਂ ਆਪਣੇ ਸਰੂਪ ਨੂੰ ਦਿਖਾਉਂਦੇ ਹਨ। ਭਾਈ ਇਹ ਸੱਚੀ ਸਾਖੀ ਸੱਚੀ ਸਿੱਖਿਆ ਸਤਿਗੁਰੂ ਜੀ ਦੀ ਜਾਣੀ ਹੈ ਕਿ ਸਤਿਗੁਰੂ ਜੀ ਦੀ ਸਿੱਖਿਆ ਦੁਆਰਾ ਇਸ ਪਰਮੇਸ਼ਰ ਜੀ ਨੂੰ ਉੱਤਮ ਅਧਿਕਾਰੀਆਂ ਨੇ ਦੇਖਿਆ, ਦੀਦਾਰ ਪਾਏ ਹਨ।
1: ਹਰ ਭਗਤਾ ਕਰ ਰਾਖੇ ਆਪਣੇ,
0: ਫਿਰ ਪਰਮੇਸ਼ਰ ਜੀ ਦੀ ਐਸੀ ਉਪਮਾ ਜਿਹੜੇ ਭਗਤ ਜਨ ਇਸ ਦੀ ਵਡਿਆਈ ਕਰਦੇ ਨੇ ਉਹਨਾਂ ਭਗਤ ਜਨਾਂ ਨੂੰ ਪਰਮੇਸ਼ਰ ਜੀ ਆਪਣੇ ਕਰਕੇ ਰੱਖ ਲੈਂਦੇ ਨੇ, ਤਿੰਨਾਂ ਨੂੰ ਤੱਤੀ ਵਾਓ ਨਹੀਂ ਲੱਗਣ ਦਿੰਦੇ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਣਾਈ, ਚਉ ਗਿਰਦ ਹਮਾਰੈ ਰਾਮਕਾਰ ਦੁੱਖ ਲੱਗੈ ਨਾ ਭਾਈ। ਪ੍ਰਹਿਲਾਦ ਨੂੰ ਮਾਰਨ ਦਾ ਯਤਨ ਕੀਤਾ ਨਾ, ਜਲ ਅਗਨੀ ਵਿੱਚ ਕੱਤਿਆ ਜਲੈ ਨਾ ਡੁੱਬੈ ਗੁਰ ਪ੍ਰਸਾਦ, ਭੂਆ ਹੋਲਕਾ ਲੈ ਕਰਕੇ ਅੱਗ ਦੀ ਇਸ ਪ੍ਰਕਾਰ ਵੱਡੀ ਭਾਰੀ ਚਿਖਾ ਵਿੱਚ ਵੀ ਬੈਠ ਗਈ ਪਰ ਵਾਲ ਤੱਕ ਇੱਕ ਨਾ ਸੜਨ ਦਿੱਤਾ। ਬਾਬਾ ਬਿਧੀ ਚੰਦ ਸਾਹਿਬ ਜੀ ਭੱਠ ਵਿੱਚ ਬੈਠ ਕੇ ਦੁਸ਼ਾਲੇ ਲੈ ਕਰਕੇ ਦੁਸ਼ਾਲਿਆਂ ਦਾ ਇੱਕ ਵੀ ਧਾਗਾ ਤੇ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇੱਕ ਵੀ ਰੋਮ ਸਤਿਗੁਰੂ ਜੀ ਨੇ ਨਹੀਂ ਸੜਨ ਦਿੱਤਾ। ਇਸ ਪ੍ਰਕਾਰ ਆਪਣੇ ਪਿਆਰਿਆਂ ਦੀ ਰੱਖਿਆ ਪਰਮੇਸ਼ਰ ਜੀ ਆਪ ਹੀ ਕਰਦੇ ਹਨ।
1: ਦੀਨੀ ਨਾਮ ਵਡਾਈ,
0: ਤੇ ਆਪਣੇ ਪਿਆਰਿਆਂ ਨੂੰ ਨਾਮ ਦੀ ਵਡਿਆਈ ਜੋ ਅਨੰਤ ਕਾਲ ਤੱਕ ਰਹਿਣ ਵਾਲੀ ਸੱਚੀ ਵਡਿਆਈ ਹੈ ਵਾਹਿਗੁਰੂ ਜੀ ਨੇ ਆਪ ਦਿੱਤੀ ਹੈ।
1: ਜਿਨ ਕਰੀ ਅਵਗਿਆ ਜਨ ਕੀ,
0: ਤੇ ਮਹਾਰਾਜ ਭਗਤ ਜਨਾਂ ਦੇ ਨਾਲ ਵੈਰ ਕਰਨ ਵਾਲੇ ਵੀ ਤੇ ਦੇਖੇ ਜਾਂਦੇ ਨੇ ਨਾ, ਕਿੰਨੇ ਨਿੰਦਿਆ ਕਰਦੇ ਨੇ, ਕਿੰਨੇ ਲੋਕ ਚੁਗਲੀ ਕਰਦੇ ਨੇ, ਕਿੰਨੇ ਕਸ਼ਟਾਂ ਵਿੱਚ ਪਾ ਦਿੰਦੇ ਨੇ ਭਗਤ ਜਨਾਂ ਨੂੰ। ਤੇ ਹਜ਼ੂਰ ਫਰਮਾਉਂਦੇ ਨੇ ਜਿਸ ਕਿਸੇ ਨੇ ਵੀ, ਜਿਨ ਜਿਨ ਨੇ ਵੀ, ਜਿਸ ਜਿਸ ਨੇ ਵੀ ਪਰਮੇਸ਼ਰ ਜੀ ਦੇ ਪਿਆਰਿਆਂ ਦੀ ਅਵਗਿਆ ਕੀਤੀ ਹੈ ਬੇਅਦਬ ਹੋ ਕਰਕੇ ਬੇਅਦਬੀ ਕਰਨੀ ਚਾਹੀ ਹੈ।
1: ਤੇ ਤਾਂ ਦੀਏ ਰੁੜਾਈ,
0: ਹੇ ਪਰਮੇਸ਼ਰ ਜੀ ਆਪ ਜੀ ਨੇ ਤਿੰਨਾਂ ਦੇ ਤਾਈਂ ਰੋੜ ਦਿੱਤਾ ਹੈ। ਜੇ ਭਗਤ ਪ੍ਰਹਿਲਾਦ ਜੀ ਨੂੰ ਮਾਰਨ ਦਾ ਯਤਨ ਕੀਤਾ ਤੇ ਹਰਨਾਕਸ਼ਨੀ ਨੂੰ ਆਪ ਜੀ ਨੇ ਮਾਰ ਦਿੱਤਾ। ਇਸ ਪ੍ਰਕਾਰ ਜਿਸ ਕਿਸੇ ਨੇ ਵੀ ਭਗਤ ਜਨਾਂ ਦੇ ਨਾਲ ਵੈਰ ਕੀਤਾ, ਅਵਗਿਆ ਕੀਤੀ, ਬੇਅਦਬੀ ਕੀਤੀ, ਆਪ ਜੀ ਨੇ ਤਿੰਨਾਂ ਨੂੰ ਸੰਸਾਰ ਸਾਗਰ ਵਿੱਚ ਰੋੜ ਦਿੱਤਾ ਹੈ, ਨਿੰਦਕ ਡੋਬ ਦਿੱਤੇ ਹਨ।
1: ਸਾਧ ਸੰਗਤ ਕਰ,
0: ਪਰ ਇਸ ਪ੍ਰਕਾਰ ਦੂਜੇ ਪਾਸੇ ਸੰਗਤ ਕਰਨ ਵਾਲਿਆਂ ਨੂੰ ਵਡਿਆਈ ਵੀ ਹੈ। ਜਿਹੜੇ ਸੰਤ ਜਨਾਂ ਦੀ ਸਾਧੂ ਜਨਾਂ ਦੀ ਸੰਗਤ ਕਰਦੇ ਨੇ ਨਾ, ਉਹ ਸੰਗਤ ਕਰਕੇ ਨਾਮ ਜਪਣੇ ਕਰਕੇ ਮੁਕਤ ਹੋਏ ਨੇ। ਮਹਾਰਾਜ ਆਪ ਜੀ ਨੇ ਸਾਧੂ ਜਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਤਾਰ ਦਿੱਤਾ ਹੈ। ਮਹਾਰਾਜ ਜਿਹੜੇ ਆਪ ਜੀ ਦੇ ਸਾਧੂ ਜਨਾਂ ਸੰਤ ਜਨਾਂ ਦੀ ਸੰਗਤ ਕਰਦੇ ਨੇ ਨਾ, ਆਪ ਜੀ ਨੇ ਤਿੰਨਾਂ ਦੇ ਸਾਰਿਆਂ ਔਗਣਾਂ ਨੂੰ ਨਾਸ਼ ਕਰ ਦਿੱਤਾ ਹੈ, ਮੇਟ ਦਿੱਤਾ ਹੈ। ਔਗਣ ਮੇਟ ਕੇ ਗੁਣਾਂ ਵਾਲੇ ਬਣਾ ਕੇ ਤਾਰ ਲਿਆ ਹੈ ਜੀਓ।
1: ਦੇਖ ਭਏ ਕਿਰਪਾਲਾ,
0: ਉਹਨਾਂ ਸਾਧੂ ਜਨਾਂ ਨੂੰ ਤੇ ਸਾਧੂ ਜਨਾਂ ਦੀ ਸੰਗਤ ਕਰਨ ਵਾਲਿਆਂ ਨੂੰ ਵੇਖ ਕਰਕੇ ਨਾ, ਕਿ ਇਹ ਤੇ ਪਿਆਰੇ ਸਾਧੂਆਂ ਦੀ ਸੰਤਾਂ ਦੀ ਸੰਗਤ ਕਰਦੇ ਨੇ, ਸੰਗਤ ਕਰਨੇ ਕਰਕੇ ਦੇਖ ਕਰਕੇ ਤਿੰਨਾਂ ਦੇ ਉੱਪਰ ਆਪ ਜੀ ਦਇਆਲੂ ਹੁੰਦੇ ਹੋ।
1: ਸਾਗਰ ਤਰਿਆ,
0: ਤੇ ਜਿਨ੍ਹਾਂ ਦੇ ਉੱਪਰ ਆਪ ਜੀ ਦਇਆਲੂ ਹੋ, ਉਹਨਾਂ ਨੇ ਸੰਸਾਰ ਸਾਗਰ ਨੂੰ ਸਹਿਜੇ ਹੀ ਸੁਭਾਵਕ ਹੀ ਨਿਰਜਤਨ ਹੀ ਤਰਿਆ ਹੈ ਤੇ ਮੁਕਤੀ ਰੂਪੀ ਕਿਨਾਰੇ ਤੇ ਜਾ ਪਹੁੰਚੇ ਹਨ।
1: ਨਾਨੇ ਨੀਚ ਤੁਮੇ ਬੜ ਸਾਹਿਬ,
0: ਮਹਾਰਾਜ ਸੱਚੇ ਪਾਤਸ਼ਾਹ ਜੀ, ਐਸੇ ਪਰਮੇਸ਼ਰ ਜੀ ਦੀ ਸਾਡੇ ਤਾਂ ਖੁਸ਼ੀ ਕਿਵੇਂ ਪ੍ਰਾਪਤ ਹੋਵੇ? ਤੇ ਹਜ਼ੂਰ ਫਰਮਾਉਂਦੇ ਨੇ, ਭਾਈ ਬੇਨਤੀਆਂ ਕਰਦੇ ਰਹੋ, ਹਮ ਨਾਨੇ ਨੀਚ। ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਬਹੁਤੇ ਹੀ ਨੀਚ ਹਾਂ, ਨੀਚਾਂ ਤੋਂ ਵੀ ਨੀਚ ਹਾਂ। ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ, ਤੁਮੇ ਆਪ ਜੀ ਵੱਡੇ ਭਾਰੀ ਸਾਹਿਬ, ਵੱਡੇ ਦਾਤੇ ਹੋ।
1: ਕੁਦਰਤ ਕੌਣ ਵਿਚਾਰਾ,
0: ਮਹਾਰਾਜ ਸਾਡੇ ਵਿੱਚ ਕਿਹੜੀ ਐਸੀ ਸ਼ਕਤੀ ਹੈ ਕਿ ਆਪ ਜੀ ਦੇ ਗੁਣਾਂ ਦੀ ਵਿਚਾਰ ਕਰ ਸਕੀਏ? ਨਾ ਅਸੀਂ ਆਤਮ ਵਿਸ਼ੈਣੀ ਮਤ ਵਾਲੇ ਹਾਂ, ਨਾ ਅਸੀਂ ਇਸੇ ਪ੍ਰਕਾਰ ਐਸੀ ਵਿਦਿਆ ਪੜ੍ਹੇ ਹੋਏ ਹਾਂ ਕਿ ਆਪ ਜੀ ਦੀ ਸਮੱਗਰ ਮਹਿਮਾ ਵਿਚਾਰ ਕਰ ਸਕੀਏ। ਮਹਾਰਾਜ ਅਸੀਂ ਕੌਣ ਆ ਆਪ ਜੀ ਦੇ ਗੁਣਾਂ ਦੀ ਵਿਚਾਰ ਕਰਨ ਵਾਲੇ? ਕੁਦਰਤ ਕੌਣ ਵਿਚਾਰਾ, ਆਪ ਜੀ ਕੁਦਰਤ ਸ਼ਕਤੀ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਕਾਇਨਾਤ ਦੇ ਅੰਦਰ ਵਸ ਰਹੇ ਹੋ, ਆਪ ਜੀ ਦੇ ਕੌਣ ਕਿਹੜੇ ਕਿਹੜੇ ਗੁਣਾਂ ਦੀ ਵਿਚਾਰ ਕਰੀਏ? ਆਪ ਜੀ ਸ੍ਰਿਸ਼ਟੀ ਦੇ ਪੈਦਾ ਕਰਨ ਵਾਲੇ ਹੋ, ਪਾਲਣਾ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ ਹੋ, ਮਨੁੱਖਾ ਜਨਮ ਦੇਣ ਵਾਲੇ ਹੋ, ਧਰਤੀ ਰਹਿਣ ਵਾਸਤੇ ਦੇ ਦਿੱਤੀ, ਜਲ ਛਕਣ ਵਾਸਤੇ ਦੇ ਦਿੱਤਾ, 36 ਪ੍ਰਕਾਰ ਦੇ ਭੋਜਨ ਪਦਾਰਥ ਖਾਣ ਵਾਸਤੇ ਦੇ ਦਿੱਤੇ, ਮਾਤਾ ਪਿਤਾ ਸੰਬੰਧੀ ਸੇਵਾ ਵਾਸਤੇ ਸਹਾਇਤਾ ਵਾਸਤੇ ਦੇ ਦਿੱਤੇ, ਮਹਾਰਾਜ ਕਾਇਆ ਦੀ ਅਰੋਗਤਾ ਦੇ ਦਿੱਤੀ, ਇਸੇ ਪ੍ਰਕਾਰ ਮਾੜੇ ਚੰਗੇ ਦੀ ਸਮਝ ਦੇ ਦਿੱਤੀ, ਉੱਚੇ ਨੀਵੇਂ ਦੀ ਦੁਸ਼ਮਣ ਸੱਜਣ ਦੀ ਸਮਝ ਦੇ ਦਿੱਤੀ। ਇਹ ਸਾਰੀਆਂ ਦਾਤਾਂ ਆਪ ਜੀ ਨੇ ਦਿੱਤੀਆਂ ਨੇ ਨਾ। ਅਮੁੱਲਕ ਸਰੀਰ ਦਿੱਤਾ, ਜਿਸ ਦਾ ਬਾਜ਼ਾਰ ਦੇ ਵਿੱਚੋਂ ਇੱਕ ਵੀ ਅਸਲੀ ਅੰਗ ਕਰੋੜਾਂ ਵਿੱਚ ਵੀ ਨਹੀਂ ਮਿਲ ਸਕਦਾ ਤੇ ਨਕਲੀ ਵੀ ਲੱਖਾਂ 'ਚ ਮਿਲਦੇ ਨੇ। ਮਹਾਰਾਜ ਕਿਹੜੇ ਕਿਹੜੇ ਗੁਣ ਆਪ ਜੀ ਦੇ ਵਿਚਾਰਨਾ ਕਰੀਏ? ਸਾਡੇ ਤੋਂ ਆਪ ਜੀ ਦੇ ਸਮੱਗਰ ਗੁਣ ਵਿਚਾਰੇ ਨਹੀਂ ਜਾਂਦੇ।
1: ਮਨ ਤਨ ਸੀਤਲ ਗੁਰ ਦਰਸ ਦੇਖਾ,
0: ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹਨਾਂ ਦੇ ਮਨ ਵੀ ਸੀਤਲ ਹੋ ਗਏ, ਉਹਨਾਂ ਦੇ ਤਨ ਵੀ ਸੀਤਲ ਹੋ ਗਏ, ਜਿਨ੍ਹਾਂ ਨੇ ਗੁਰ ਪੂਜਨੀਕ ਪਰਮੇਸ਼ਰ ਜੀ ਦੇ ਦਰਸ਼ਨਾਂ ਨੂੰ ਦੇਖਿਆ ਹੈ। ਇਸੇ ਪ੍ਰਕਾਰ
1: ਤਨ ਸੀਤਲ ਗੁਰ ਦਰਸ ਦੇਖਾ,
0: ਹੇ ਗੁਰਸਿੱਖ ਪਿਆਰਿਓ, ਐਸੇ ਪਰਮੇਸ਼ਰ ਜੀਆਂ ਦੇ ਸਰਗੁਣ ਸਰੂਪ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਤਨ ਵੀ ਤੇ ਮਨ ਵੀ ਸੀਤਲ ਹੋ ਗਏ, ਜਿਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦੀਦਾਰ ਕੀਤੇ। ਭੂਮੀਆ ਚੋਰ ਬ੍ਰਹਮ ਗਿਆਨੀ ਹੋ ਗਿਆ, ਸੱਜਣ ਠੱਗ ਅਸਲੀ ਦਾ ਸੱਜਣ ਬਣ ਗਿਆ, ਸਤਪੁਰਖ ਬਣ ਗਿਆ, ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦਰਸ਼ਨ ਕਰਕੇ ਤਨ ਮਨ ਤਿੰਨਾਂ ਦੇ ਠੰਡੇ ਸੀਤਲ ਠੰਡੇ ਠਾਰ ਹੋ ਗਏ।
1: ਨਾਨਕ ਨਾਮ ਆਧਾਰਾ,
0: ਤੇ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਉਹਨਾਂ ਨੇ ਫਿਰ ਇੱਕ ਨਾਮ ਨੂੰ ਹੀ ਆਪਣਾ ਆਸਰਾ ਬਣਾਇਆ ਹੈ, ਐਸਾ ਇੱਕ ਨਾਮ ਹੀ ਆਸਰਾ ਹੈ ਜਿਹੜਾ ਸੰਸਾਰ ਸਾਗਰ ਤੋਂ ਜੀਵਾਂ ਦੇ ਤਾਈ ਤਾਰਨ ਵਾਲਾ ਹੈ। ਸਾਗਰ ਨੂੰ ਪਾਰ ਕਰਨਾ ਹੋਵੇ ਤੇ ਜਹਾਜ਼ ਨਾਲ ਹੀ ਪਾਰ ਹੋਵੇਗਾ ਨਾ, ਕੋਈ ਛੋਟੀ ਜਿਹੀ ਬੇੜੀ ਲੈ ਲਵੇ ਤੇ ਸਮੁੰਦਰ ਪਾਰ ਨਹੀਂ ਹੋ ਸਕਦਾ। ਨਦੀ ਤੋਂ ਦਰਿਆ ਤੋਂ ਪਾਰ ਹੋਇਆ ਜਾ ਸਕਦਾ ਬੇੜੀ ਨਾਲ, ਪਰ ਸਮੁੰਦਰ ਤੋਂ ਨਹੀਂ। ਤੁਲਹਾ ਬੰਧ ਲਈਏ ਸਰਕੜੇ ਦਾ ਕਾਈ ਦਾ, ਇਸ ਦੇ ਨਾਲ ਨਦੀ ਤੋਂ ਦਰਿਆ ਤੋਂ ਤਰਿਆ ਜਾ ਸਕਦਾ ਸਮੁੰਦਰ ਤੋਂ ਨਹੀਂ। ਜੇ ਸਮੁੰਦਰ ਤੋਂ ਪਾਰ ਹੋਣਾ ਫਿਰ ਜਹਾਜ਼ ਦੀ ਹੀ ਲੋੜ ਹੈ। ਇਸੇ ਪ੍ਰਕਾਰ ਭਾਈ ਜਾਪ ਤਾਪ ਸੰਜਮ ਸਾਧਨ ਜਿਹੜੇ ਨੇ, ਇਹਨਾਂ ਦੇ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਨਹੀਂ ਹੋਇਆ ਜਾ ਸਕਦਾ। ਜੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਹੈ, ਨਾਨਕ ਨਾਮ ਆਧਾਰਾ, ਫਿਰ ਇੱਕੋ ਇੱਕ ਆਸਰਾ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਹੀ ਹੈ। ਨਾਮ ਦਾ ਆਸਰਾ ਲਵੋ ਪਿਆਰਿਓ ਗੁਰਸਿੱਖੋ, ਸਤਿਗੁਰੂ ਜੀ ਫਰਮਾਉਂਦੇ ਨੇ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੋਗੇ।
1: ਮਹੱਲਾ ਪੰਜਵਾ।
0: ਧੰਨ ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਸਤਿਗੁਰੂ ਜੀ ਅੱਠ ਪੌੜੀਆਂ ਵਾਲਾ ਸ਼ਬਦ ਇੱਥੇ ਉਚਾਰਦੇ ਹਨ, ਸੋ ਛੇਵੇਂ ਸੁਰਤਾਲ ਘਰ ਦੇ ਅੰਦਰ ਇਸ ਨੂੰ ਗਾਇਨ ਕਰਨਾ ਹੈ। ਇਸ ਦੀਆਂ ਪੌੜੀਆਂ ਤੇ 12 ਨੇ, ਪਰ ਸਿਰਲੇਖ ਸਤਿਗੁਰੂ ਜੀ ਨੇ ਅਸ਼ਟਪਦੀ ਰੱਖਿਆ ਹੈ। ਇੱਕ ਅਦੁੱਤੀ ਬ੍ਰਹਮ ਜੋ ਸੁਜਾਤੀ ਵਿਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਉਚਾਰਨੇ ਮਾਤਰ ਸੇ ਰੱਖਿਆ ਕਰਨੇ ਵਾਲਾ ਹੈ। ਐਸੇ ਪਰਮੇਸ਼ਰ ਜੀ ਦੀ ਪ੍ਰਾਪਤੀ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੁੰਦੀ ਹੈ
1: ਜੀਓ। ਜਨ ਕਥਾ
0: ਜਗਿਆਸੁ ਜਨਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕੋਈ ਐਸੀ ਕਥਾ ਸਾਨੂੰ ਰੌਚਕ ਸੁਣਾਓ, ਰਮਣੀਕ ਕਥਾ ਸੁਣਾਓ, ਜਿਸ ਨੂੰ ਸੁਣ ਕਰਕੇ ਮਨ ਪ੍ਰਸੰਨ ਹੋ ਜਾਵੇ, ਮਨ ਖੁਸ਼ੀ ਵਿੱਚ ਆ ਜਾਵੇ, ਖੇੜੇ ਵਿੱਚ ਆ ਜਾਵੇ, ਮਹਾਰਾਜ ਕ੍ਰਿਤ ਕ੍ਰਿਤ ਹੋ ਜਾਈਏ, ਕ੍ਰਿਥਾਰਥ ਹੋ ਜਾਈਏ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਭਾਈ ਸਭ ਤੇ ਉਤਮ ਹਰ ਕੀ ਕਥਾ। ਜਿੰਨੀਆਂ ਵੀ ਕਥਾ ਕਹਾਣੀਆਂ ਦੁਨੀਆਂ ਦੇ ਅੰਦਰ ਰਾਜਿਆਂ ਮਹਾਰਾਜਿਆਂ ਦੀਆਂ, ਅਵਤਾਰਾਂ ਦੀਆਂ, ਇਸੇ ਪ੍ਰਕਾਰ ਦੇਵੀ ਦੇਵਤਿਆਂ ਦੀਆਂ ਕਹੀਆਂ ਜਾਂਦੀਆਂ ਨੇ, ਇਹਨਾਂ ਸਾਰਿਆਂ ਦੇ ਵਿੱਚੋਂ ਉੱਤਮ ਕਥਾ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੀ ਹੈ। ਇਸ ਕਰਕੇ ਤੁਹਾਨੂੰ ਵਾਹਿਗੁਰੂ ਜੀ ਦੀ ਕਥਾ ਸੁਣਾਉਂਦੇ ਹਾਂ ਜੋ ਜਨਮ ਮਰਨ ਨੂੰ ਕੱਟਣ ਵਾਲੀ ਹੈ। ਮਹਾਰਾਜ ਫਿਰ ਕਰੋ ਕਿਰਪਾ, ਸਾਡੇ ਤਾਂ ਹੀ ਕਥਾ ਸੁਣਾਓ। ਤੇ ਹਜ਼ੂਰ ਬਚਨ ਕਰਦੇ ਨੇ ਅਗਮ ਅਗਾਧ, ਜੋ ਪਰਮੇਸ਼ਰ ਜੀ ਮਨ ਕਰਕੇ ਵੀ ਜਿਸ ਤੱਕ ਗਮਤਾ ਨਹੀਂ ਹੁੰਦੀ, ਇੰਦਰੀਆਂ ਕਰਕੇ ਇਹ ਵਿਸ਼ੇ ਹੈ, ਇੰਦਰੀਆਂ ਕਰਕੇ ਵੀ ਅਪਾਹੁੰਚ ਹੈ, ਐਸੇ ਅਗਮ ਅਗਾਧ ਪਰਮੇਸ਼ਰ ਜੀ ਦੀ ਹੇ ਸੰਤ ਜਨੋ, ਮਹਾਤਮਾ ਜਨੋ, ਗੁਰਸਿੱਖ ਜਨੋ, ਪਿਆਰ ਦੇ ਨਾਲ ਕਥਾ ਸਰਵਣ ਕਰੋ।
1: ਪਾਰ ਬ੍ਰਹਮ ਕੀ ਅਚਰਜ ਸਭਾ।
0: ਸੋ ਮਹਾਰਾਜ ਦੇਵਤਿਆਂ ਦੀਆਂ ਸਭਾ ਲੱਗਦੀਆਂ ਨੇ, ਰਾਜਿਆਂ ਦੀਆਂ ਸਭਾ ਲੱਗਦੀਆਂ ਨੇ, ਜੇ ਪਰਮੇਸ਼ਰ ਜੀ ਅਗਮ ਅਗਾਧ ਨੇ ਤੇ ਪਰਮੇਸ਼ਰ ਜੀ ਦੀ ਕੋਈ ਸਭਾ ਵੀ ਹੋਵੇਗੀ, ਜੋ ਰਾਜਿਆਂ ਦੇ ਰਾਜੇ ਨੇ ਤਿਸ ਦੀ ਵੀ ਤੇ ਸਭਾ ਹੋਵੇਗੀ ਨਾ। ਤੇ ਹਜ਼ੂਰ ਬਚਨ ਕਰਦੇ ਨੇ ਪਾਰ ਬ੍ਰਹਮ, ਜੋ ਪ੍ਰਕਿਰਤੀ ਦੇ ਪਾਰਾਬਾਰ ਤੋਂ ਪਰੇ ਵਿਆਪਕ ਸਰੂਪ ਪਰਮੇਸ਼ਰ ਜੀ ਨੇ, ਜੋ ਪਾਰ ਬ੍ਰਹਮ ਬ੍ਰਹਮਾ ਇਤਿਆਦਿਕਾਂ ਦੀ ਪਹੁੰਚ ਤੋਂ ਵੀ ਪਰੇ ਪਰਮੇਸ਼ਰ ਜੀ ਨੇ, ਤਿਸ ਪਰਮੇਸ਼ਰ ਜੀ ਦੀ ਅਸ਼ਚਰਜ ਸਭਾ ਹੈ, ਤਿਸ ਦੀ ਸਭਾ ਵਰਗੀ ਕਿਸੇ ਦੀ ਸਭਾ ਨਹੀਂ। ਦੁਨੀਆਂ ਦੇ ਅੰਦਰ ਰਾਜਿਆਂ ਦੀ ਸਭਾ ਕਹੀ ਜਾਂਦੀ ਹੈ, ਸਿੱਧ ਸਭਾ ਕਹੀ ਜਾਂਦੀ ਹੈ, ਸੰਤ ਸਭਾ ਕਹੀ ਜਾਂਦੀ ਹੈ, ਇਸਤਰੀ ਸਤਸੰਗ ਸਭਾ ਕਹੀ ਜਾਂਦੀ ਹੈ, ਸਿੰਘ ਸਭਾ, ਸਿੰਘ ਸਭਾਵਾਂ ਬਣਾਈਆਂ ਨਾ ਸਿੰਘਾਂ ਨੇ, ਅਤੇ ਫਿਰ ਜਿਹੜੇ ਦੁਸ਼ਟ ਸਨ ਉਹਨਾਂ ਨੂੰ ਸੋਧਿਆ ਅਤੇ ਗੁਰੂ ਘਰ ਦੇ ਪ੍ਰਬੰਧ ਜਿਹੜੇ ਸਨ ਮਰਿਆਦਾ ਅਨੁਸਾਰ ਚਲਾਏ। ਦੁਨੀਆਂ ਦੇ ਅੰਦਰ ਬੜੀਆਂ ਸਭਾ ਕਹੀਆਂ ਜਾਂਦੀਆਂ ਨੇ, ਹਜ਼ੂਰ ਫਰਮਾਉਂਦੇ ਨੇ, ਪਰ ਜਿਹੜੀ ਪਰਮੇਸ਼ਰ ਜੀ ਦੀ ਪਾਰ ਬ੍ਰਹਮ ਜੀ ਦੀ ਸਭਾ ਹੈ ਨਾ, ਉਹ ਅਸਚਰਜ ਹੈ, ਵਿਸਮਾਦ ਜਨਕ ਹੈ। ਵਿਸ਼ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਹਨ
1: ਸਦਾ ਸਤਿਗੁਰ ਨਮਸਕਾਰ।
0: ਸੋ ਮਹਾਰਾਜ ਫਿਰ ਵਾਹਿਗੁਰੂ ਜੀ ਦੀ ਸਭਾ ਦੇ ਪ੍ਰਥਾਏ ਸਾਨੂੰ ਗਿਆਨ ਬਖਸ਼ੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਵਾਹਿਗੁਰੂ ਜੀ ਦੇ ਗੁਣ ਤੇ ਵਾਹਿਗੁਰੂ ਜੀ ਦੀ ਸਭਾ ਵਖਿਆਨ ਕਰਨ ਤੋਂ ਪਹਿਲਾਂ, ਸਦਾ ਸਦਾ ਸਤਿਗੁਰ ਨਮਸਕਾਰ। ਜੋ ਸਦਾ ਸਦਾ ਸਥਿਰ ਰੂਪ ਪਰਮੇਸ਼ਰ ਜੀ ਦਾ ਸਰਗੁਣ ਸਰੂਪ ਸਤਿਗੁਰੂ ਜੀ ਨੇ ਨਾ, ਐਸੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ, ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੂੰ, ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭਾਈ ਅਸੀਂ ਨਮਸਕਾਰ ਕਰਦੇ ਹਾਂ।
1: ਕਿਰਪਾ ਤੇ ਗੁਣ ਗਾਏ ਅਪਾਰ,
0: ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਅਸਾਂ ਨੇ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਜੀ ਦੇ ਗੁਣਾਂ ਨੂੰ ਗਾਇਆ ਹੈ। ਭਾਈ ਤੁਸੀਂ ਵੀ ਵਾਹਿਗੁਰੂ ਜੀ ਦਾ ਜਸ ਕਰਨ ਤੋਂ ਪਹਿਲਾਂ ਸਦਾ ਸਦਾ ਸਤਿਗੁਰੂ ਜੀ ਨੂੰ ਨਮਸਕਾਰ ਕਰਿਆ ਕਰੋ, ਜਿਸ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਵਾਹਿਗੁਰੂ ਜੀ ਦੇ ਗੁਣ ਗੁਰਬਾਣੀ ਦੁਆਰਾ ਗਾਇਨ ਕੀਤੇ ਜਾਂਦੇ ਹਨ। ਜਿਨ੍ਹਾਂ ਸਤਿਗੁਰਾਂ ਦੀ ਬਾਣੀ ਦੇ ਨਾਲ ਵਾਹਿਗੁਰੂ ਜੀ ਦਾ ਜਸ ਉਚਾਰਦਿਆਂ ਹੋਇਆਂ ਮਨ ਦੇ ਅੰਦਰ ਬ੍ਰਹਮ ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
1: ਅੰਜਨ ਅਗਿਆਨ ਵਿਨਾਸ਼,
0: ਜਿਹੜੇ ਪੂਰੇ ਸਤਿਗੁਰੂ ਜੀ ਕਿਰਪਾਲਤਾ ਕਰਕੇ ਗਿਆਨ ਰੂਪੀ ਸੁਲਾਈਆਂ ਮਨ ਅਤੇ ਬੁੱਧ ਰੂਪੀ ਨੇਤਰਾਂ ਦੇ ਵਿੱਚ ਪਾ ਕਰਕੇ ਤੇ ਅਗਿਆਨਤਾ ਦਾ ਹਨੇਰਾ ਨਾਸ਼ ਕਰਕੇ ਸੱਚ ਦਾ ਚਾਨਣ ਸੱਚ ਦਾ ਪ੍ਰਕਾਸ਼ ਕਰਦੇ ਨੇ। ਗਿਆਨ ਅੰਜਨ, ਅੰਜਨ ਨਾਮ ਸੁਰਮੇ ਦਾ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਅੱਖਾਂ ਦੀ ਰੌਸ਼ਨੀ ਘੱਟ ਹੋਵੇ ਜਾਂ ਇਸੇ ਪ੍ਰਕਾਰ ਨਾ ਨਜ਼ਰ ਆਉਂਦਾ ਹੋਵੇ ਤੇ ਸਿਆਣੇ ਵੈਦ ਅੱਖਾਂ ਵਿੱਚ ਪਾਉਣ ਵਾਸਤੇ ਦਾਰੂ ਦਿੰਦੇ ਨੇ, ਅੰਜਨ ਦਿੰਦੇ ਨੇ, ਸੁਰਮਾ ਦਿੰਦੇ ਨੇ, ਦਵਾਈ ਦਿੰਦੇ ਨੇ, ਲਗਾਤਾਰ ਪਾਉਣ ਦੇ ਨਾਲ ਨੇਤਰਾਂ ਦੇ ਰੋਗ ਦੂਰ ਹੁੰਦੇ ਨੇ ਤੇ ਨਿਗਾਹ ਜਿਹੜੀ ਠੀਕ ਹੋ ਜਾਂਦੀ ਹੈ, ਸਾਫ ਸਾਫ ਦਿਸਣ ਲੱਗਦਾ ਹੈ। ਸਤਿਗੁਰੂ ਜੀ ਬਚਨ ਕਰਦੇ ਨੇ, ਮੇਰਾ ਵਾਹਿਗੁਰੂ ਗੋਬਿੰਦਾ ਤੇ ਕਿਰਪਾਲਤਾ ਕਰਕੇ ਗਿਆਨ ਰੂਪੀ ਸੁਰਮਾ ਮਨ ਅਤੇ ਬੁੱਧ ਰੂਪੀ ਨੇਤਰਾਂ ਚ ਪਾ ਕੇ ਹਿਰਦੇ ਦੇ ਵਿੱਚੋਂ ਅਗਿਆਨਤਾ ਦੇ ਹਨੇਰੇ ਦਾ ਨਾਸ ਕਰ ਦਿੰਦੇ ਹਨ। ਹੁਣ ਅੱਗੇ ਵਾਹਿਗੁਰੂ ਜੀ ਦਾ ਜਸ ਕਰਦੇ ਨੇ ਭਾਈ, ਮਿਤ ਨਾਹੀ ਜਾ ਕਾ ਵਿਸਥਾਰ, ਜਿਸ ਪਰਮੇਸ਼ਰ ਜੀ ਦੇ ਵਿਸਥਾਰ ਦੀ ਮਰਿਆਦਾ ਨਹੀਂ ਜਾਣੀ ਜਾਂਦੀ ਕਿ ਤਿਸ ਨੇ ਕਿਵੇਂ ਵਿਸਥਾਰ ਕੀਤਾ ਹੈ, ਜਿਸ ਪਰਮੇਸ਼ਰ ਜੀ ਦੀ ਸਭਾ ਦਾ, ਗੁਣਾਂ ਦਾ, ਚੰਗਿਆਈਆਂ ਦਾ, ਵਡਿਆਈਆਂ ਦਾ, ਸੋਭਾ ਦਾ ਬਹੁਤ ਵਿਸਥਾਰ ਹੈ, ਤਿਸ ਪਰਮੇਸ਼ਰ ਜੀ ਦੀ ਪ੍ਰਾਪਤੀ ਦੀ ਮਿਤ ਮਰਿਆਦਾ ਨਹੀਂ ਜਾਣੀ ਜਾਂਦੀ ਕਿ ਕਿਵੇਂ ਪ੍ਰਾਪਤ ਕੀਤਾ ਜਾਵੇ। ਜਿਨ੍ਹਾਂ ਨੇ ਜਪ ਕੇ ਪ੍ਰਾਪਤ ਕੀਤਾ ਉਹ ਕਹਿੰਦੇ ਜੀ ਨਾਮ ਜਪ ਕੇ ਪ੍ਰਾਪਤ ਹੁੰਦਾ ਹੈ, ਜਿਨ੍ਹਾਂ ਨੇ ਭਾਈ ਘਨੱਈਆ ਜੀ ਵਾਂਗੂ ਸੇਵਾ ਕਰਕੇ ਪ੍ਰਾਪਤ ਕੀਤਾ ਉਹ ਕਹਿੰਦੇ ਸੇਵਾ ਕਰਕੇ ਪ੍ਰਾਪਤ ਹੁੰਦਾ ਹੈ। ਤੇ ਸਾਧ ਸੰਗਤ ਜੀ ਅਜਾਮਲ ਪਾਪੀ ਵਰਗੇ, ਬਾਲਮੀਕ ਮਟਵਾੜੇ ਵਰਗੇ ਕਹਿੰਦੇ ਨੇ ਪਰਮੇਸ਼ਰ ਜੀ ਚੋਰਾਂ ਧਾੜੀਆਂ ਤੇ ਧਾੜਵੀਆਂ ਤੇ ਪਾਪੀਆਂ ਤੇ ਵੀ ਤੁੱਠ ਪੈਂਦੇ ਨੇ ਤੇ ਪਾਪੀਆਂ ਧਾੜਵੀਆਂ ਨੂੰ ਵੀ ਤਾਰ ਦਿੰਦੇ ਨੇ। ਪਰਮੇਸ਼ਰ ਜੀ ਦੀ ਕੀ ਮਰਿਆਦਾ ਹੈ? ਧਾੜਵੀਆਂ ਨੂੰ ਮਿਲ ਜਾਣਾ ਜਾਂ ਵੇਸਵਾ ਗਣਕਾਂ ਵਰਗੀਆਂ ਨੂੰ ਮਿਲ ਜਾਣਾ, ਭਗਤਾਂ ਨੂੰ ਮਿਲਣਾ ਜਾਂ ਪਿਆਰ ਵਾਲਿਆਂ ਨੂੰ ਮਿਲਣਾ ਜਾਂ ਫਿਰ ਦੁਸ਼ਟਾਂ ਨੂੰ ਸੋਧਾ ਲਾਉਣ ਵਾਸਤੇ ਸਾਹਮਣੇ ਖੜੇ ਹੋ ਜਾਣਾ, ਕਿਸ ਨੂੰ ਕਿਸ ਰੂਪ ਚ ਕਿੱਥੇ ਕਿਵੇਂ ਦੀਦਾਰ ਦੇਣੇ ਨੇ, ਤਿਸ ਪਰਮੇਸ਼ਰ ਜੀ ਦੀ ਕੋਈ ਮਰਿਆਦਾ ਨਹੀਂ ਜਾਣੀ ਜਾਂਦੀ। ਆਪਣੇ ਅਵਤਾਰਾਂ ਨੂੰ ਕਾਸ਼ ਰੂਪ, ਮਸ਼ ਰੂਪ, ਬ੍ਰਹ ਰੂਪ ਦੇ ਵਿੱਚ ਵੀ ਪ੍ਰਗਟ ਕਰ ਦਿੰਦੇ ਨੇ, ਤਿਸ ਦੀ ਮਰਿਆਦਾ ਨਹੀਂ ਜਾਣੀ ਜਾ ਸਕਦੀ ਹੈ।
1: ਭਾਈ
0: ਪਰੇ ਤੋਂ ਪਰੇ, ਪਾਰਾਵਾਰ ਤੋਂ ਰਹਿਤ ਤਿਸ ਪਰਮੇਸ਼ਰ ਜੀ ਦੀ ਸੋਭਾ ਵਡਿਆਈ ਹੈ।
1: ਜਾ ਕੇ ਗਨੇ ਨਾ ਜਾ,
0: ਅਨੇਕ ਆਨੰਦਾਂ ਦੇ ਦਾਤੇ ਨੇ ਪਰਮੇਸ਼ਰ ਜੀ, ਤਿਸ ਦੀਆਂ ਦਿੱਤੀਆਂ ਖੁਸ਼ੀਆਂ ਤੇ ਆਨੰਦਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਸਾਧ ਸੰਗਤ ਜੀ, ਮਨੁੱਖ ਨੂੰ ਕਿੰਨੀਆਂ ਖੁਸ਼ੀਆਂ ਜੀਵਨ ਭਰ ਵਿੱਚ ਪਰਮੇਸ਼ਰ ਜੀ ਨੇ ਦਿੱਤੀਆਂ, ਜਨਮ ਤੋਂ ਲੈ ਕਰਕੇ ਅੱਜ ਤੱਕ ਆਪਣੀਆਂ ਹੀ ਖੁਸ਼ੀਆਂ ਗਿਣੇ ਨਾ ਤੇ ਗਿਣ ਨਹੀਂ ਸਕਦਾ ਕਿ ਪਰਮੇਸ਼ਰ ਜੀ ਨੇ ਕਿੰਨੀਆਂ ਖੁਸ਼ੀਆਂ ਦਿੱਤੀਆਂ, ਕਿੰਨੇ ਦਿਨ ਖੁਸ਼ੀਆਂ ਦਿੱਤੀਆਂ, ਕਿੰਨੀ ਵਾਰ ਖੁਸ਼ੀਆਂ ਦਿੱਤੀਆਂ, ਇੱਕ ਇੱਕ ਦਿਨ ਵਿੱਚ ਕਿੰਨੀ ਕਿੰਨੀ ਵਾਰ ਖੁਸ਼ੀਆਂ ਦਿੱਤੀਆਂ ਤੇ ਜੀਵਨ ਭਰ ਵਿੱਚ ਕਿੰਨੀਆਂ ਦਿੱਤੀਆਂ ਤੇ ਸਮੁੱਚੇ ਸੰਸਾਰ ਦੇ ਸਮੁੱਚੇ ਜੀਵਾਂ ਨੂੰ ਕਿੰਨੇ ਆਨੰਦ ਦਿੱਤੇ, ਕਿੰਨੀਆਂ ਖੁਸ਼ੀਆਂ ਦਿੱਤੀਆਂ, ਕੌਣ ਗਿਣ ਸਕਦਾ ਹੈ? ਭਾਈ ਤੇ ਇਸ ਦੀ ਗਿਣਤੀ ਨਹੀਂ ਹੁੰਦੀ। ਇਸੇ ਪ੍ਰਕਾਰ
1: ਅਨੰਗ ਰੰਗ ਜਾ ਕੇ ਗਨੇ ਨਾ ਜਾਹੇ,
0: ਸੋ ਰੰਗ ਦਾ ਅਰਥ ਕੌਤਕ ਵੀ ਹੈ। ਅਨੇਕ ਕੌਤਕਾਂ ਦੇ ਕਰਨ ਵਾਲੇ ਪਰਮੇਸ਼ਰ ਜੀ ਨੇ, ਤਿਸ ਦੇ ਕੌਤਕਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸੇ ਪ੍ਰਕਾਰ
1: ਅਨੰਗ ਰੰਗ ਜਾ ਕੇ ਗਨੇ ਨਾ ਜਾਹੇ,
0: ਭਾਈ ਕਿੰਨਿਆਂ ਦੇ ਹਿਰਦੇ ਨੂੰ ਪ੍ਰੇਮ ਦਾ ਰੰਗ ਲਾ ਦਿੱਤਾ, ਉਹਨਾਂ ਪਿਆਰ ਵਾਲਿਆਂ ਦੀ ਗਿਣਤੀ ਵੀ ਨਹੀਂ ਹੋ ਸਕਦੀ ਹੈ। ਅਸੰਖ ਜਪ, ਅਸੰਖ ਭਾਉ, ਭਾਉ ਦਾ ਅਰਥ ਹੈ ਪਿਆਰ, ਅਸੰਖਾਂ ਹੀ ਜਪ ਕਰਨ ਵਾਲੇ ਨੇ, ਅਸੰਖਾਂ ਪਿਆਰ ਕਰਨ ਵਾਲੇ ਨੇ, ਕੋਈ ਗਿਣਤੀ ਨਹੀਂ ਕੀਤੀ ਜਾ ਸਕਦੀ। ਇਸੇ ਪ੍ਰਕਾਰ
1: ਰੰਗ ਜਾ ਕੇ ਗਨੇ ਨਾ ਜਾ,
0: ਪ੍ਰਤੱਖ ਪਰਮੇਸ਼ਰ ਜੀ ਨੇ ਕਿੰਨੇ ਰੰਗ ਫੁੱਲਾਂ ਵਿੱਚ ਭਰ ਦਿੱਤੇ, ਕਿੰਨੇ ਰੰਗਾਂ ਦੇ ਮਨੁੱਖ ਇਸਤਰੀਆਂ ਪੈਦਾ ਕਰ ਦਿੱਤੇ, ਕਿੰਨੇ ਰੰਗਾਂ ਦੇ ਜੀਵ ਪੈਦਾ ਕਰ ਦਿੱਤੇ। ਤੋਤਾ ਹਰੇ ਰੰਗ ਦਾ, ਚੁੰਝ ਲਾਲ ਰੰਗ ਦੀ ਏ, ਗਲ ਵਿੱਚ ਗਾਲੀ ਜਿਹੜੀ ਗਾਨੀ ਉਹ ਕਾਲੇ ਰੰਗ ਦੀ ਏ, ਮੋਰ ਦੇ ਇੱਕ ਇੱਕ ਖੰਭ ਵਿੱਚ ਕਿੰਨੇ ਕਿੰਨੇ ਰੰਗ ਭਰ ਦਿੱਤੇ, ਚਿੜੀ ਦੇ ਵਿੱਚ ਖੰਭਾਂ ਵਿੱਚ ਕਿੰਨੇ ਰੰਗ ਭਰ ਦਿੱਤੇ, ਪਰਮੇਸ਼ਰ ਜੀ ਨੇ ਕਿੰਨੇ ਕੁ ਰੰਗ ਫੁੱਲਾਂ ਵਿੱਚ ਭਰ ਦਿੱਤੇ, ਕਿੰਨੇ ਕੁ ਇਸੇ ਪ੍ਰਕਾਰ ਬਨਸਪਤੀ ਵਿੱਚ ਭਰ ਦਿੱਤੇ, ਉਹ ਗਿਣੇ ਨਹੀਂ ਜਾ ਸਕਦੇ।
1: ਲੋਕ ਹਰਖ ਦੁਹਾਂ ਮਹਿਨਾ,
0: ਫਿਰ ਐਸੇ ਨੇ ਪਰਮੇਸ਼ਰ ਜੀ, ਸੋਗ ਅਤੇ ਹਰਖ, ਖੁਸ਼ੀ ਅਤੇ ਗਮੀ ਦੋਵਾਂ ਤੋਂ ਅਸੰਗ ਰਹਿੰਦੇ ਨੇ, ਖੁਸ਼ੀ ਗਮੀ ਦੋਵਾਂ ਦੇ ਵਿੱਚ ਹੀ ਪਰਮੇਸ਼ਰ ਜੀ ਨਹੀਂ ਆਉਂਦੇ ਹਨ।
1: ਅਨੇਕ ਬ੍ਰਹਮੇ ਜਾ ਕੇ ਵੇਦ ਧੁਨ ਕਰਹੇ,
0: ਅਨੇਕਾਂ ਹੀ ਬ੍ਰਹਮ ਦੇਵ ਵਰਗੇ ਬ੍ਰਹਮੇ, ਅਰਥਾਤ ਅਨੇਕਾਂ ਹੀ ਬ੍ਰਹਮ ਦੇਵ ਜਿਨ੍ਹਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਕਿੰਨੇ ਕੁ ਲੱਖਾਂ, ਕਿੰਨੇ ਕੁ ਕਰੋੜਾਂ ਜਾਂ ਅਰਬਾਂ ਖਰਬਾਂ ਨੇ, ਪਰਮੇਸ਼ਰ ਜੀ ਦੇ ਦਰ ਤੇ ਭੱਟਾਂ ਵਾਂਗੂ ਖੜੇ, ਵੇਦਾਂ ਦੀਆਂ ਧੁਨੀਆਂ ਉਚਾਰ ਉਚਾਰ ਕਰਕੇ ਪਰਮੇਸ਼ਰ ਜੀ ਦਾ ਜਸ ਕਰਦੇ ਹਨ।
1: ਮਹੇਸ਼ ਬਸ ਧਿਆਨ ਰਹੇ,
0: ਅਨੇਕਾਂ ਹੀ ਸ਼ਿਵ ਜੀ, ਅਨੇਕਾਂ ਹੀ ਮਹਾਦੇਵ, 88,000 ਵਰੇ ਚੌਂਕੜੇ ਮਾਰ ਕੇ ਬੈਠੇ ਰਹਿੰਦੇ ਨੇ ਤੇ ਤਿਸ ਪਰਮੇਸ਼ਰ ਜੀ ਦਾ ਧਿਆਨ ਧਰਦੇ ਨੇ, ਐਸੇ ਨੇ ਪਰਮੇਸ਼ਰ ਜੀ। ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਬਿਸਨ ਕੀਨੇ ਅਵਤਾਰ, ਕੋਟ ਬ੍ਰਹਿਮੰਡ ਜਾ ਕੇ ਧਰਮਸਾਲ, ਕੋਟ ਮਹੇਸ਼ ਉਪਾਏ ਖਪਾਏ, ਕੋਟ ਬ੍ਰਹਮੇ ਜਗ ਸਾਜਣ ਲਾਏ, ਕੇਤੇ ਕਾਨ ਮਹੇਸ਼, ਕਿੰਨੇ ਕੁ ਸ਼ਿਵ ਜੀ ਪੈਦਾ ਕਰ ਦਿੱਤੇ, ਕਿੰਨੇ ਕੁ ਕ੍ਰਿਸ਼ਨ ਜੀ ਪੈਦਾ ਕਰਕੇ ਮੇਟ ਦਿੱਤੇ, ਉਹ ਗਿਣੇ ਨਹੀਂ ਜਾ ਸਕਦੇ। ਹਜ਼ੂਰ ਫਰਮਾਉਂਦੇ ਨੇ ਭਾਈ, ਅਨੇਕਾਂ ਹੀ ਮਹਾਦੇਵ, ਸਮਾਧੀਆਂ ਵਿੱਚ ਬੈਠੇ ਹੋਏ ਤਿਸ ਦਾ ਧਿਆਨ ਧਾਰਦੇ ਹਨ।
1: ਅਨੇਕ ਪੁਰਖ ਅੰਸਾ ਅਵਤਾਰ,
0: ਅਨੇਕਾਂ ਹੀ ਪੁਰਖ ਤਿਸ ਪਰਮੇਸ਼ਰ ਜੀ ਨੇ ਅੰਸਾ ਅਵਤਾਰ ਪੈਦਾ ਕੀਤੇ ਨੇ। ਅੰਸਾ ਅਵਤਾਰ ਹੁੰਦਾ ਜਿਸ ਵਿੱਚ ਪਹਿਲਾਂ ਕੋਈ ਸ਼ਕਤੀ ਨਾ ਹੋਵੇ, ਪਰ ਤਪੱਸਿਆ ਕਰਨੇ ਦੇ ਨਾਲ ਸ਼ਕਤੀਆਂ ਦਾ ਤੇ ਇਸ ਵਿੱਚ ਆਵੇਸ਼ ਹੋ ਜਾਵੇ, ਪ੍ਰਵੇਸ਼ ਹੋ ਜਾਵੇ, ਸ਼ਕਤੀਆਂ ਦੇ ਸਹਿਤ ਹੋ ਜਾਵੇ ਤੇ ਅਵਤਾਰ ਗਿਣਿਆ ਜਾਵੇ ਤੇ ਇਸ ਨੂੰ ਅਵੇਸ਼ਾ ਅਵਤਾਰ ਕਿਹਾ ਜਾਂਦਾ ਹੈ। ਜਿਵੇਂ ਪਰਸਰਾਮ ਜੀ ਅਵੇਸ਼ਾ ਅਵਤਾਰ ਹੋਏ ਨੇ, ਪਹਿਲਾਂ ਕੋਈ ਸਿੱਧੀ ਸ਼ਕਤੀ ਨਹੀਂ ਸੀ ਪਰ ਤਪ ਦੇ ਬਲ ਕਰਕੇ ਸ਼ਕਤੀਆਂਵਾਨ ਹੋਏ, ਅਵੇਸ਼ਾ ਅਵਤਾਰ ਮੰਨੇ ਗਏ। ਜਿਹਨਾਂ ਵਿੱਚ ਪਰਮੇਸ਼ਰ ਜੀ ਦੀ ਅੰਸ ਮੰਨੀ ਜਾਵੇ ਉਹ ਅੰਸਾ ਅਵਤਾਰ, ਜਿਵੇਂ ਪ੍ਰਿਥੂ ਰਾਜਾ ਮਨੂ ਰਾਜਾ ਹੋਏ ਨੇ, ਇਹਨਾਂ ਦੇ ਵਿੱਚ ਪਰਮੇਸ਼ਰ ਜੀ ਦੇ ਰਜੋ ਗੁਣ ਦੀ ਅੰਸ ਮੰਨੀ ਗਈ ਹੈ। ਅਵੇਸ਼ਾ ਅਵਤਾਰ ਪਹਿਲਾਂ ਸ਼ਕਤੀਆਂ ਨਾ ਹੋਣ ਪਰ ਬਾਅਦ ਵਿੱਚ ਸ਼ਕਤੀਆਂ ਪ੍ਰਵੇਸ਼ ਕਰ ਜਾਣ। ਇਸੇ ਪ੍ਰਕਾਰ ਨਿੱਤ ਅਵਤਾਰ ਸਾਧ ਰੂਪ ਆਪਣਾ ਤਨ ਧਾਰਿਆ, ਪਰਮੇਸ਼ਰ ਜੀ ਦੇ ਸਾਧੂ ਜਨ ਸੰਤ ਪਰਮੇਸ਼ਰ ਜੀ ਦਾ ਨਿੱਤ ਅਵਤਾਰ ਨੇ। ਨਿਮਿਤ ਅਵਤਾਰ ਕਿਸੇ ਕਾਰਜ ਵਾਸਤੇ ਅਵਤਾਰ ਲਿਆ ਹੋਵੇ, ਪ੍ਰਹਿਲਾਦ ਦੀ ਰੱਖਿਆ ਵਾਸਤੇ ਨਰਸਿੰਘ ਦਾ ਅਵਤਾਰ ਧਾਰਿਆ, ਇਸੇ ਪ੍ਰਕਾਰ ਮਛ ਦਾ ਅਵਤਾਰ ਧਾਰਿਆ, ਕਛ ਦਾ ਅਵਤਾਰ ਧਾਰਿਆ, ਬ੍ਰਹ ਅਵਤਾਰ ਧਾਰਿਆ, ਇਹ ਸਾਧ ਸੰਗਤ ਜੀ ਨਿਮਿਤ ਅਵਤਾਰ ਨੇ। ਫਿਰ ਪੰਜਵੇਂ ਕਹੇ ਜਾਂਦੇ ਨੇ ਕਲਾ ਅਵਤਾਰ। ਜਿਵੇਂ ਕਛ ਅਵਤਾਰ ਧਾਰਿਆ ਤੇ ਇੱਕ ਹੀ ਕਲਾ ਸੀ ਪਹਾੜ ਚੁੱਕਣ ਦੀ, ਪਰਬਤ ਨੂੰ ਪਿੱਠ ਦੇ ਉੱਪਰ ਸਹਾਰਿਆ ਤੇ ਸਮੁੰਦਰ ਮੰਥਨ ਹੋਇਆ, ਇਸੇ ਪ੍ਰਕਾਰ ਸਾਧ ਸੰਗਤ ਜੀ ਅੱਠ ਕਲਾ ਮੰਨੀਆਂ ਗਈਆਂ 52 ਅਵਤਾਰ ਦੇ ਵਿੱਚ, 14 ਕਲਾ ਮੰਨੀਆਂ ਗਈਆਂ ਰਾਮ ਚੰਦਰ ਜੀ ਦੇ ਅੰਦਰ, 16 ਕਲਾ ਮੰਨੀਆਂ ਗਈਆਂ ਕ੍ਰਿਸ਼ਨ ਜੀ ਦੇ ਅੰਦਰ, ਇਹ ਕਲਾ ਅਵਤਾਰ ਨੇ। ਸੋ ਸੰਪੂਰਨ ਅਵਤਾਰ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਨੇ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰਿਓ। ਭਾਵੇਂ ਸਨਾਤਨ ਮਤ ਦੇ ਅੰਦਰ ਰਾਮ ਚੰਦਰ ਜੀ ਤੇ ਕ੍ਰਿਸ਼ਨ ਜੀ ਨੂੰ ਵੀ ਪੂਰਨ ਅਵਤਾਰ ਮੰਨਿਆ ਜਾਂਦਾ, ਇਹ 6 ਪ੍ਰਕਾਰ ਦੇ ਅਵਤਾਰ ਨੇ। ਹਜ਼ੂਰ ਫਰਮਾਉਂਦੇ ਨੇ ਅਨੇਕ ਹੀ ਪਰਮੇਸ਼ਰ ਜੀ ਨੇ ਜਿਹੜੇ ਪੁਰਖ ਨੇ ਉਹ ਅੰਸਾ ਅਵਤਾਰ ਵਿੱਚ ਪੈਦਾ ਕਰ ਦਿੱਤੇ।
1: ਨਾਨਕ ਇੰਦਰ ਉਭੇ ਦਰਬਾਰ,
0: ਅਨੇਕਾਂ ਹੀ ਇੰਦਰ ਸਵਰਗ ਦੇ ਰਾਜੇ ਪਰਮੇਸ਼ਰ ਜੀ ਦੇ ਦਰ ਤੇ ਖੜੇ ਤੇ ਇਸ ਦੀ ਮਹਿਮਾ ਕਰਦੇ ਨੇ। ਜ਼ਿਕਰ ਆਉਂਦਾ ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਵੇਈ ਨਦੀ ਵਿੱਚ ਟੁੱਬੀ ਮਾਰ ਕੇ ਪਰਮੇਸ਼ਰ ਜੀ ਦੇ ਸਨਮੁਖ ਸੱਚਖੰਡ ਗਏ ਨੇ ਨਾ, ਉੱਥੇ ਅਣਗਿਣਤ ਹੀ ਇੰਦਰ, ਅਣਗਿਣਤ ਹੀ ਬ੍ਰਹਮੇ, ਅਣਗਿਣਤ ਵਿਸ਼ਨੂੰ, ਅਣਗਿਣਤ ਸ਼ਿਵ ਜੀ ਪਰਮੇਸ਼ਰ ਜੀ ਦੇ ਦਰ ਤੇ ਖੜੇ ਨੇ ਤੇ ਦਰ ਦਾ ਦਰਵਾਜ਼ਾ ਬੰਦ ਹੈ। ਗੁਰੂ ਨਾਨਕ ਦੇਵ ਸਾਹਿਬ ਜੀ ਗਏ, ਦਰਵਾਜ਼ਾ ਖੁੱਲ੍ਹਾ, ਸਤਿਗੁਰੂ ਜੀ ਪਰਮੇਸ਼ਰ ਜੀ ਦੇ ਸਨਮੁਖ ਗਏ, ਨਮਸਕਾਰ ਕੀਤੀ, ਬੇਨਤੀ ਕੀਤੀ, ਅਕਾਲ ਪੁਰਖ ਜੀ ਇਹ ਸਾਰੇ ਦੇਵਤੇ ਆਪ ਜੀ ਦੇ ਦਰ ਦੇ ਬਾਹਰ ਹੀ ਕਿਉਂ ਖੜੇ ਨੇ? ਤੇ ਅਕਾਲ ਪੁਰਖ ਜੀ ਨੇ ਬਚਨ ਕੀਤਾ, ਇਹਨਾਂ ਨੇ ਪ੍ਰਿਥਵੀ ਤੇ ਜਾ ਕੇ ਆਪਣਾ ਹੀ ਨਾਮ ਜਪਾਇਆ ਹੈ, ਆਪਣੇ ਆਪ ਨੂੰ ਰੱਬ ਸਦਵਾਇਆ ਹੈ, ਇਸ ਕਰਕੇ ਇਹਨਾਂ ਨੂੰ ਸੱਚਖੰਡ ਦਰਬਾਰ ਦੇ ਅੰਦਰ ਸਾਡੇ ਸਨਮੁਖ ਆਉਣ ਦਾ ਹੁਕਮ ਨਹੀਂ, ਦਰਵਾਜ਼ੇ ਦੇ ਬਾਹਰ ਹੀ ਖੜੇ ਕੀਤੇ ਨੇ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਅਨਕ ਇੰਦਰ ਉਭੇ ਦਰਬਾਰ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਗਿਆਨ ਜਗਤ ਦੇ ਤਾਂ ਹੀ ਦਿੱਤਾ, ਅਨੇਕਾਂ ਹੀ ਇੰਦਰ ਰਾਜੇ ਵਾਹਿਗੁਰੂ ਜੀ ਦੇ ਦਰ ਤੇ ਖੜੇ ਹਨ।
1: ਅਨੇਕ ਪਵਨ ਪਾਵਕ ਅਰ ਨੀਰ,
0: ਅਨੇਕਾਂ ਹੀ ਪਵਨ ਦੇਵਤੇ ਪੈਦਾ ਕੀਤੇ, 56 ਪ੍ਰਕਾਰ ਦੀਆਂ ਪੌਣਾ ਵਿਦਵਾਨ ਜਨਾਂ ਨੇ ਮੰਨੀਆਂ ਨੇ, 5 ਪੌਣਾ ਸਰੀਰ ਦੇ ਅੰਦਰ ਹੀ ਮੰਨੀਆਂ ਨੇ। ਪਾਵਕ ਅਨੇਕਾਂ ਹੀ ਅਗਨੀ ਦੇਵਤੇ ਨੇ, ਅਰ ਨੀਰ ਅਨੇਕਾਂ ਹੀ ਜਲ ਦੇਵਤੇ ਨੇ। ਜਿਸ ਪ੍ਰਕਾਰ ਸਤਿਗੁਰੂ ਕਲਗੀਧਰ ਸਾਹਿਬ ਜੀ ਨੇ ਬਚਨ ਕੀਤੇ ਨੇ, ਕਾਲ ਪੁਰਖ ਕੀ ਦੇਹ ਮੋਹ ਕੋਟਕ ਬਿਸਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵ ਸਾਸ ਕਰੋਰ ਜਲੇਸ਼। ਜਲੇਸ਼ ਦਾ ਅਰਥ ਹੈ ਜਲ ਏਸ਼, ਜਲ ਦਾ ਦੇਵਤਾ ਵਰਣ ਦੇਵਤਾ, ਅਨੇਕਾਂ ਹੀ ਵਰਣ ਦੇਵਤੇ ਨੇ, ਕਰੋੜਾਂ ਹੀ ਸੂਰਜ ਨੇ, ਕਰੋੜਾਂ ਹੀ ਚੰਦਰਮਾ ਨੇ, ਕਰੋੜਾਂ ਹੀ ਸ਼ਿਵਜੀ ਬ੍ਰਹਮਾ ਵਿਸ਼ਨੂੰ ਨੇ, ਗਿਣਤੀ ਨਹੀਂ ਆਉਂਦੀ। ਸੋ ਬਚਨ ਕਰਦੇ ਨੇ ਕਰੋੜਾਂ ਹੀ ਪਵਨ ਦੇਵਤੇ ਨੇ, ਕਰੋੜਾਂ ਹੀ ਅਗਨੀ ਦੇਵਤੇ ਨੇ, ਕਰੋੜਾਂ ਹੀ ਜਲ ਦੇ ਦੇਵਤੇ ਨੇ। ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ ਅਨੇਕ ਪ੍ਰਕਾਰ ਦੀ ਪਾਉਣ ਹੈ। ਇਸੇ ਪ੍ਰਕਾਰ ਜਠਰ ਅਗਨੀ, ਬੜਵਾ ਅਗਨੀ, ਡੌ ਅਗਨੀ, ਇਸੇ ਪ੍ਰਕਾਰ ਚੁੱਲ੍ਹਿਆਂ ਵਿੱਚ ਬਲਣੇ ਵਾਲੀ ਸਾਮਾਨ ਅਗਨੀ, ਬੇਅੰਤ ਪ੍ਰਕਾਰ ਦੀ ਅੱਗ ਤੇ ਬੇਅੰਤ ਪ੍ਰਕਾਰ ਦੇ ਨੀਰ ਸਮੁੰਦਰ ਨੇ। ਪ੍ਰਤੱਖ ਵੀ 7 ਕਹੇ ਜਾਂਦੇ ਨੇ ਨਾ, ਇੱਕ ਰੌ ਦੇ ਰੰਗ ਵਰਗਾ, ਜਿਵੇਂ ਦਾ ਗੰਨੇ ਦਾ ਰਸ ਹੁੰਦਾ ਇਸ ਰੰਗ ਦਾ ਪਾਣੀ ਹੈ ਸਮੁੰਦਰ ਦਾ, ਇੱਕ ਸਮੁੰਦਰ ਉਹ ਹੈ, ਇੱਕ ਸਮੁੰਦਰ ਉਹ ਜਿਹੜਾ ਸ਼ਰਾਬ ਵਰਗਾ ਕਿਹਾ ਜਾਂਦਾ, ਇੱਕ ਸਮੁੰਦਰ ਲਾਲ ਪਾਣੀ ਲਹੂ ਵਰਗਾ ਕਿਹਾ ਜਾਂਦਾ, ਇੱਕ ਮੈਲੇ ਪਾਣੀ ਵਾਲਾ ਕਿਹਾ ਜਾਂਦਾ, ਇੱਕ ਦੁੱਧ ਦਾ ਸਮੁੰਦਰ ਦੁੱਧ ਦੇ ਰੰਗ ਵਰਗਾ ਕਿਹਾ ਜਾਂਦਾ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਅਨੇਕ ਪ੍ਰਕਾਰ ਦੇ ਨੀਰ ਪਾਣੀ ਕਹੇ ਜਾਂਦੇ ਨੇ, ਇੱਕ ਪਾਣੀ ਪੀ ਕਰਕੇ ਬਿਮਾਰੀਆਂ ਲੱਗ ਜਾਂਦੀਆਂ ਨੇ, ਇੱਕ ਅਲਕਾਲਾਈਨ ਪਾਣੀ ਹੈ ਜਿਸ ਨੂੰ ਪੀ ਕੇ ਬਿਮਾਰੀਆਂ ਮਿੱਟ ਜਾਂਦੀਆਂ ਨੇ, ਬੇਅੰਤ ਪ੍ਰਕਾਰ ਦੇ ਪਾਣੀ ਕਹੇ ਜਾਂਦੇ ਹਨ।
1: ਰਤਨ ਸਾਗਰ ਦਧ ਖੀਰ,
0: ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਭਾਈ, ਅਨੇਕਾਂ ਹੀ ਰਤਨ ਪਰਮੇਸ਼ਰ ਜੀ ਨੇ ਪੈਦਾ ਕੀਤੇ ਨੇ, ਜਿਸ ਪਰਮੇਸ਼ਰ ਜੀ ਨੇ ਅਨੇਕਾਂ ਹੀ ਸਾਗਰ ਬਣਾ ਦਿੱਤੇ ਸਾਨੂੰ ਸੱਤਾਂ ਦਾ ਗਿਆਨ, ਕਿਉਂਕਿ ਜਿਸ ਬ੍ਰਹਿਮੰਡ 'ਚ ਅਸੀਂ ਰਹਿੰਦੇ ਉੱਥੇ ਸੱਤ ਹੀ ਹੈ, ਪਰ ਪਰਮੇਸ਼ਰ ਜੀ ਨੇ ਤੇ ਕਰੋੜਾਂ ਹੀ ਬ੍ਰਹਿਮੰਡ ਬਣਾਏ ਨੇ। ਕਿੰਨੇ ਕਰੋੜਾਂ ਬ੍ਰਹਿਮੰਡ ਨੇ, ਉਹਨਾਂ ਕਰੋੜਾਂ ਬ੍ਰਹਿਮੰਡਾਂ 'ਚ ਕਿੰਨੇ ਸਾਗਰ ਨੇ ਉਹਨਾਂ ਦੀ ਗਿਣਤੀ ਨਹੀਂ, ਕਿੰਨੇ ਹੀ ਦੁੱਧ ਦੇ ਸਾਗਰ ਤੇ ਕਿੰਨੇ ਦਹੀਂ ਦੇ ਸਾਗਰ ਨੇ ਇਹਨਾਂ ਦੀ ਵੀ ਗਿਣਤੀ ਨਹੀਂ। ਇਹ ਜੋ ਧਰਤੀ ਹੈ ਨਾ, ਅਬਚਲ ਨਗਰ ਗੋਬਿੰਦ ਗੁਰੂ ਕਾ ਸਤਿਗੁਰੂ ਕਲਗੀਧਰ ਸਾਹਿਬ ਜੀ ਦੀ, ਸਤਯੁਗ ਦੇ ਸਮੇਂ ਵਿੱਚ ਇਸਦਾ ਨਾਮ ਗੋਬਿੰਦ ਨਗਰੀ ਸੀ। ਇੱਥੇ ਦੁੱਧ ਦੀ ਨਦੀ ਵਗਿਆ ਕਰਦੀ ਸੀ, ਕਿੰਨੀਆਂ ਕੁ ਦੁੱਧ ਦੀਆਂ ਨਦੀਆਂ, ਕਿੰਨੀਆਂ ਕੁ ਇਸੇ ਪ੍ਰਕਾਰ ਦਹੀਂ ਦੀਆਂ ਨਦੀਆਂ ਨੇ ਤੇ ਸਮੁੰਦਰ ਨੇ, ਉਹ ਗਿਣੇ ਨਹੀਂ ਜਾਂਦੇ।
1: ਅਨਕ ਸੂਰ ਸਸਿਅਰ ਨਖਿਆਤ,
0: ਅਨੇਕਾਂ ਹੀ ਸੂਰਮੇ ਪਰਮੇਸ਼ਰ ਜੀ ਨੇ ਪੈਦਾ ਕੀਤੇ, ਕਿੰਨੇ ਕੁ ਸੂਰ ਬੀਰ ਪੈਦਾ ਕੀਤੇ ਉਹਨਾਂ ਦੀ ਵੀ ਗਿਣਤੀ ਨਹੀਂ, ਕਿੰਨੇ ਕੁ ਸਸੀ ਚੰਦਰਮਾ ਬਣਾ ਦਿੱਤੇ ਉਹਨਾਂ ਦੀ ਵੀ ਗਿਣਤੀ ਨਹੀਂ। ਸਸੀ ਯਾਰ, ਕਿੰਨੇ ਕੁ ਚੰਦਰਮਾ ਦੇ ਵੈਰੀ ਰਾਹੂ ਬਣਾ ਦਿੱਤੇ ਉਹਨਾਂ ਰਾਹੂਆਂ ਦੀ ਵੀ ਗਿਣਤੀ ਨਹੀਂ, ਕਿੰਨੇ ਕੁ ਨਖਿਆਤ ਤਾਰੇ ਬਣਾ ਦਿੱਤੇ ਉਹਨਾਂ ਤਾਰਿਆਂ ਦੀ ਗਿਣਤੀ ਨਹੀਂ।
1: ਅਨਕ ਦੇਵੀ ਦੇਵਾ ਬਹੁ ਮਹਾਂਤ,
0: ਅਨੇਕਾਂ ਹੀ ਦੇਵੀਆਂ ਪਰਮੇਸ਼ਰ ਜੀ ਨੇ ਬਣਾ ਦਿੱਤੀਆਂ। 9 ਕਰੋੜ ਤੇ ਦੇਵੀਆਂ ਦੁਰਗਾ ਮੰਨੀਆਂ ਜਾਂਦੀਆਂ ਨੇ ਤੇ ਮੁੱਖ 9 ਰੂਪ ਉਹਨਾਂ ਵਿੱਚੋਂ ਕਹੇ ਜਾਂਦੇ ਨੇ, ਤਾਂ ਹੀ ਨਵਰਾਤਰੀ ਮਨਾਈ ਜਾਂਦੀ ਹੈ ਨਾ। ਇੱਕ ਇੱਕ ਰਾਤਰੀ ਨੂੰ ਇੱਕ ਇੱਕ ਦੁਰਗਾ ਦੇ ਸਰੂਪ ਦੀ ਪੂਜਾ ਹੁੰਦੀ ਹੈ ਤੇ 9 ਦੁਰਗਾ ਦੀ ਪੂਜਾ ਹੁੰਦੀ ਹੈ। ਇਸੇ ਪ੍ਰਕਾਰ ਵਿਸਥਾਰ ਸਹਿਤ 9 ਕਰੋੜ ਦੁਰਗਾ ਕਹੀਆਂ ਜਾਂਦੀਆਂ ਨੇ, ਤੇ ਇਸੇ ਪ੍ਰਕਾਰ ਬਹੁਤਾ ਜਿਹੜਾ ਵਿਸਥਾਰ ਫਿਰ 96 ਕਰੋੜ ਦੇਵੀਆਂ ਕਹੀਆਂ ਜਾਂਦੀਆਂ ਨੇ। ਅਨਕ ਦੇਵੀ ਦੇਵਾ, 33 ਕਰੋੜ ਦੇਵਤੇ ਤੇ ਉਹ ਨੇ ਜਿਹੜੇ ਸਵਰਗਪੁਰੀ ਵਿੱਚ ਵੱਸਦੇ ਨੇ ਤੇ ਬ੍ਰਹਮੇ ਜੀ ਦੇ ਸੰਕਲਪ ਨਾਲ ਅਜਾਨ ਸੰਗਿਆ ਵਾਲੇ ਪੈਦਾ ਹੋਏ। ਸੁਰ ਦੇਵਤੇ ਕਿੰਨੇ ਕੁ ਨੇ ਜਿਹੜੇ ਪੁੰਨਾਂ ਦੇ ਪ੍ਰਭਾਵ ਕਰਕੇ ਦੇਵ ਜੂਨੀ ਪਾ ਕਰਕੇ ਸਵਰਗ ਜਾਂਦੇ ਨੇ, ਉਹਨਾਂ ਦੀ ਗਿਣਤੀ ਨਹੀਂ। ਫਿਰ ਕਿੰਨੇ ਕੁ ਬ੍ਰਹਿਮੰਡਾਂ 'ਚ ਕਿੰਨੇ ਕੁ ਦੇਵ ਲੋਕ ਨੇ, ਉਹਨਾਂ ਦੀ ਵੀ ਗਿਣਤੀ ਨਹੀਂ। ਹਜ਼ੂਰ ਫਰਮਾਉਂਦੇ ਨੇ ਪਰਮੇਸ਼ਰ ਜੀ ਨੇ ਬਹੁਤ ਤਰੀਕਿਆਂ ਦੇ ਨਾਲ ਬਹੁਤ ਦੇਵੀਆਂ ਤੇ ਬਹੁਤ ਦੇਵਤੇ ਪੈਦਾ ਕੀਤੇ, ਜਿਹੜੇ ਬਹੁਤ ਤਰੀਕਿਆਂ ਦੇ ਨਾਲ ਵਾਹਿਗੁਰੂ ਜੀ ਦਾ ਜਸ ਕਰਦੇ ਹਨ।
1: ਅਨਕ ਵਸੁਧਾ ਅਨਕ ਕਾਮਧੇਨ,
0: ਪਰਮੇਸ਼ਰ ਜੀ ਨੇ ਅਨੇਕਾਂ ਹੀ ਧਰਤੀਆਂ ਬਣਾਈਆਂ ਨੇ, ਪਾਤਾਲਾ ਪਾਤਾਲ ਲੱਖ, ਆਗਾਸਾ ਆਗਾਸ, ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ। ਚੰਦਰਮਾ ਵੀ ਤੇ ਮੂਲ ਰੂਪ 'ਚ ਇੱਕ ਧਰਤੀ ਹੋਈ ਹੈ ਨਾ, ਇਸੇ ਪ੍ਰਕਾਰ ਗ੍ਰਹਿ ਉਪਗ੍ਰਹਿ ਇੱਕ ਧਰਤੀਆਂ ਹੀ ਨੇ ਨਾ। ਸੋ ਸਤਿਗੁਰੂ ਜੀ ਬਚਨ ਕਰਦੇ ਨੇ ਕਰੋੜਾਂ ਬ੍ਰਹਿਮੰਡਾਂ 'ਚ ਕਿੰਨੀਆਂ ਕੁ ਧਰਤੀਆਂ ਬਣਾ ਦਿੱਤੀਆਂ, ਉਹਨਾਂ ਦਾ ਵੀ ਕੋਈ ਅੰਤ ਨਹੀਂ ਆਉਂਦਾ। ਕਿੰਨੀਆਂ ਕੁ ਕਾਮਧੇਨ ਗਊਆਂ ਬਣਾ ਦਿੱਤੀਆਂ ਜੋ ਸਵਰਗ ਵਿੱਚ ਮੰਨੀ ਜਾਂਦੀ ਹੈ, ਉਹਨਾਂ ਦਾ ਵੀ ਕੋਈ ਅੰਤ ਨਹੀਂ ਹੈ।
1: ਪਾਰ ਜਾਤ ਅਨਕ ਮੁਖ ਬੇਨ,
0: ਅਨੇਕਾਂ ਹੀ ਪਾਰ ਜਾਤ ਦਰਖਤ ਬਣਾ ਦਿੱਤੇ, ਜਿਸ ਪਾਰ ਜਾਤ ਨੂੰ ਲੈਣ ਵਾਸਤੇ ਕ੍ਰਿਸ਼ਨ ਜੀ ਸਵਰਗ ਵਿੱਚ ਗਏ ਸਨ, ਇੰਦਰ ਰਾਜੇ ਦੇ ਨਾਲ ਲੜ ਕੇ ਲੈ ਕੇ ਉਹ ਦਰਖਤ ਆਪਣੀ ਰਾਣੀ ਦੇ ਬਾਗ ਵਿੱਚ ਲਿਆ ਕਰਕੇ ਲਾਇਆ ਸੀ। ਪਾਰ ਜਾਤ ਗੋਪੀ ਲੈ ਆਇਆ, ਬਿੰਦਰਾਬਨ ਮਹਿ ਰੰਗ ਕੀਆ। ਸੋ ਇਸ ਪ੍ਰਕਾਰ ਪਾਰ ਜਾਤ ਕਿੰਨੇ ਕੁ ਦਰਖਤ ਨੇ, ਉਹਨਾਂ ਦੀ ਕੋਈ ਗਿਣਤੀ ਨਹੀਂ। ਕਿੰਨੀਆਂ ਕੁ ਇਸ ਪ੍ਰਕਾਰ ਆਪ ਜੀ ਨੇ ਗਊਆਂ ਬਣਾਈਆਂ ਕਾਮਧੇਨ, ਉਹਨਾਂ ਦੀ ਵੀ ਗਿਣਤੀ ਨਹੀਂ। ਅਨੇਕ ਮੁਖ ਬੇਨ, ਮੂੰਹ ਦੇ ਨਾਲ ਜੋ ਕਿ ਬੇਨ ਬੰਸਰੀ ਵਜਾਉਣ ਵਾਲੇ, ਕਿੰਨੇ ਕੁ ਕ੍ਰਿਸ਼ਨ ਪੈਦਾ ਕਰ ਦਿੱਤੇ, ਉਹਨਾਂ ਕ੍ਰਿਸ਼ਨਾਂ ਦੀ ਵੀ ਗਿਣਤੀ ਨਹੀਂ। ਕੇਤੇ ਕਾਨ ਮਹੇਸ਼, ਕਿੰਨੇ ਕੁ ਬਣਾਏ, ਕੋਈ ਗਿਣਤੀ ਨਹੀਂ। ਅਨੇਕ ਮੁਖ ਬੇਨ, ਇਸ ਪ੍ਰਕਾਰ ਮੁਖੀ ਜਿਹੜੇ ਦੇਵ ਰਿਸ਼ੀ ਵਰਗੇ ਕਹੇ ਗਏ ਨੇ ਰਿਸ਼ੀ, ਉਹ ਕਿੰਨੇ ਕੁ ਵੀਣਾ ਵਜਾਉਣ ਵਾਲੇ ਹੋਏ ਨੇ, ਜਸ ਕਰਨ ਵਾਲੇ, ਵੀਣਾ ਵਜਾ ਕੇ ਜੋ ਜਸ ਕਰਦੇ ਨੇ, ਉਹਨਾਂ ਦੀ ਵੀ ਕੋਈ ਗਿਣਤੀ ਨਹੀਂ। ਅਨੇਕਾਂ ਪੈਦਾ ਕੀਤੇ ਹਨ,
1: ਆਕਾਸ਼ ਅਨਕ ਪਾਤਾਲ,
0: ਅਨੇਕਾਂ ਹੀ ਆਕਾਸ਼ ਪੈਦਾ ਕਰ ਦਿੱਤੇ ਤੇ ਅਨੇਕਾਂ ਹੀ ਪਾਤਾਲ ਬਣਾਏ ਨੇ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਬਗਦਾਦ ਦੀ ਧਰਤੀ ਤੇ ਦਸਤਗੀਰ ਦੇ ਪੁੱਤਰ ਨੂੰ ਲੱਖਾਂ ਆਕਾਸ਼ ਤੇ ਲੱਖਾਂ ਪਾਤਾਲ ਦਿਖਾ ਦਿੱਤੇ ਸਨ, ਨਾਲ ਲੀਤਾ ਬੇਟਾ ਪੀਰ ਦਾ, ਅੱਖੀ ਮੀਟ ਗਿਆ ਹਵਾਈ, ਲੱਖ ਆਕਾਸ਼ ਪਾਤਾਲ ਲੱਖ ਅੱਖ ਫੁਰਕ ਵਿੱਚ ਸਭ ਦਿਖਲਾਈ। ਕਿੰਨੇ ਕੁ ਲੱਖਾਂ ਕਰੋੜਾਂ ਅਰਬਾਂ ਖਰਬਾਂ ਆਕਾਸ਼ ਤੇ ਪਾਤਾਲ ਬਣਾ ਦਿੱਤੇ, ਉਹਨਾਂ ਦੀ ਵੀ ਗਿਣਤੀ ਨਹੀਂ ਹੈ।
1: ਅਨਕ ਮੁਖੀ ਜਪਿਆ ਗੋਪਾਲ,
0: ਭਾਈ ਅਨੇਕਾਂ ਮੂੰਹਾਂ ਵਾਲੇ ਜਿਹੜੇ ਮੁਖੀ ਬ੍ਰਹਮੇ ਨੇ ਨਾ, ਅਨੇਕ ਮੁਖੀ ਬਹੁਤੇ ਮੂੰਹਾਂ ਵਾਲੇ, 4 ਮੂੰਹਾਂ ਵਾਲਾ, 8 ਮੂੰਹਾਂ ਵਾਲਾ, 16 ਮੂੰਹਾਂ ਵਾਲਾ, 32 ਮੂੰਹਾਂ ਵਾਲਾ, 64 ਮੂੰਹਾਂ ਵਾਲਾ, 128 ਮੂੰਹਾਂ ਵਾਲਾ, ਸਹੰਸ ਮੁਖ ਕੋ ਬ੍ਰਹਮਾ ਦੇਖਾ, 1000 ਮੂੰਹਾਂ ਵਾਲਾ ਤੱਕ ਜਿਹੜਾ ਬ੍ਰਹਮਾ ਉਹ ਸਤਿਗੁਰੂ ਜੀ ਨੇ ਕਥਨ ਕੀਤਾ। ਅਨੇਕਾਂ ਮੁੱਖਾਂ ਵਾਲੇ ਜਿਹੜੇ ਬ੍ਰਹਮੇ ਨੇ, ਉਹ ਵੀ ਪਰਮੇਸ਼ਰ ਜੀ ਦੇ ਗੋਪਾਲ ਜੀ ਦੇ ਜਸ ਨੂੰ ਕਰਦੇ ਨੇ। ਇਸੇ ਪ੍ਰਕਾਰ
1: ਅਨਕ ਮੁਖੀ ਜਪਿਆ ਗੋਪਾਲ,
0: ਮਨੁੱਖਾਂ ਚੋਂ ਮਨੁੱਖ ਮੁਖੀ, ਜਿਵੇਂ ਪੰਚ ਸਰਪੰਚ ਪ੍ਰਧਾਨ MLA MP ਰਾਜੇ ਹੋ ਗਏ, ਦੇਵਤਿਆਂ ਚੋਂ ਮੁਖੀ ਇੰਦਰ ਵਰਗੇ, ਉਹਨਾਂ ਦੇ ਮੁਖੀ ਉਹਨਾਂ ਦੇ ਗੁਰੂ ਬ੍ਰਹਸਪਤ ਵਰਗੇ, 33 ਕਰੋੜ ਦੇ ਤ੍ਰਿਦੇਵ ਮੁਖੀ, ਜਿੰਨੇ ਦੁਨੀਆਂ ਦੇ ਅੰਦਰ ਵੱਡੇ ਮੁਖੀ ਮੁਖੀ ਕਹੇ ਜਾਂਦੇ ਨੇ ਨਾ, ਉਹ ਵੀ ਸਾਰੇ ਮੁਖ ਦੇ ਨਾਲ ਪਰਮੇਸ਼ਰ ਜੀ ਦੇ ਨਾਮ ਨੂੰ ਜਪਦੇ ਹਨ।
1: ਸ਼ਾਸਤਰ ਸਿਮ੍ਰਿਤ ਪੁਰਾਣ,
0: ਅਨੇਕਾਂ ਹੀ ਸ਼ਾਸਤਰ ਸਾਡੀ ਧਰਤੀ ਤੇ ਭਾਰਤ ਵਰਸ਼ ਵਿੱਚ ਤਾਂ 6 ਸ਼ਾਸਤਰ ਹੀ ਪ੍ਰਸਿੱਧ ਨੇ, ਪਰ ਕਰੋੜਾਂ ਬ੍ਰਹਿਮੰਡ ਨੇ ਤੇ ਹਰ ਬ੍ਰਹਿਮੰਡ ਦੇ ਆਪਣੇ ਸ਼ਾਸਤਰ ਨੇ, ਅਨੇਕਾਂ ਹੀ ਸ਼ਾਸਤਰ ਨੇ, ਅਨੇਕਾਂ ਹੀ ਸਿਮਰਤੀਆਂ ਨੇ ਤੇ ਅਨੇਕਾਂ ਹੀ ਪੁਰਾਣ ਵਾਹਿਗੁਰੂ ਜੀ ਦਾ ਜਸ ਕਥਨ ਕਰਦੇ ਨੇ ਜੋ ਗਿਣੇ ਨਹੀਂ ਜਾ ਸਕਦੇ।
1: ਜੁਗਤ ਹੋਵਤ ਬਖਿਆ,
0: ਭਾਈ ਫਿਰ ਅਨੇਕਾਂ ਹੀ ਜੁਗਤੀਆਂ ਦੇ ਨਾਲ ਗਿਆਨੀ ਜਨ ਵਾਹਿਗੁਰੂ ਜੀ ਦੇ ਗੁਣਾਂ ਦਾ ਵਖਿਆਨ ਕਰਦੇ ਨੇ, ਵਾਹਿਗੁਰੂ ਜੀ ਦੇ ਗੁਣਾਂ ਦਾ ਵਖਿਆਨ ਹੋ ਰਿਹਾ ਧਰਮ ਸ਼ਾਸਤਰਾਂ ਦੁਆਰਾ, ਧਰਮ ਪੁਸਤਕਾਂ ਦੁਆਰਾ, ਇੱਥੇ ਇਸੇ ਪ੍ਰਕਾਰ ਕਥਨ ਕਰਨ ਵਾਲਿਆਂ ਦੁਆਰਾ।
1: ਸਰੋਤੇ ਸੁਨਹਿ ਨਿਧਾਨ,
0: ਅਨੇਕਾਂ ਹੀ ਸਰੋਤੇ ਸੁਖਾਂ ਦੇ ਨਿਧਾਨ, ਗੁਣਾਂ ਦੇ ਨਿਧਾਨ, ਨਿਧੀਆਂ ਦੇ ਨਿਧਾਨ, ਸੁਖਾਂ ਦੇ ਖਜ਼ਾਨੇ ਪਰਮੇਸ਼ਰ ਜੀ ਦੇ ਜਸ ਨੂੰ ਸਰਵਣ ਕਰਦੇ ਨੇ। ਸਾਧ ਸੰਗਤ ਜੀ ਜਿਵੇਂ ਆਪ ਗੁਰੂ ਗੋਦ ਸਤ ਸੰਗਤ ਵਿੱਚ ਬੈਠ ਕੇ ਸਤਿਗੁਰੂ ਜੀ ਦਾ ਜਸ ਸਰਵਣ ਕਰ ਰਹੇ ਹੋ ਨਾ, ਹਜ਼ੂਰ ਫਰਮਾਉਂਦੇ ਨੇ ਅਨੇਕ ਸਰੋਤੇ ਨੇ, ਉਹਨਾਂ ਦੀ ਗਿਣਤੀ ਨਹੀਂ ਹੋ ਸਕਦੀ, ਜਿੰਨਿਆਂ ਦੀ ਪਹੁੰਚ ਹੋਈ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਣ ਬੈਠੇ। ਕਿੰਨੀਆਂ ਹੀ ਸੰਗਤਾਂ ਦੇਸਾਂ ਪ੍ਰਦੇਸਾਂ ਵਿਦੇਸ਼ਾਂ ਪਿੰਡਾਂ ਸ਼ਹਿਰਾਂ ਨਗਰਾਂ ਦੀਆਂ ਆਪਣੇ ਆਪਣੇ ਘਰਾਂ ਵਿੱਚ ਕੋਈ TV ਦੁਆਰਾ, ਕੋਈ ਮੋਬਾਈਲ ਦੁਆਰਾ, ਸੋਸ਼ਲ ਮੀਡੀਆ ਦੁਆਰਾ ਪਰਮੇਸ਼ਰ ਜੀ ਦਾ ਜਸ ਸੁਣ ਰਹੇ ਨੇ। ਹਜ਼ੂਰ ਫਰਮਾਉਂਦੇ ਨੇ ਅਨੇਕਾਂ ਹੀ ਸਰੋਤੇ ਤਿਸ ਗੁਣੀ ਨਿਧਾਨ ਸੁਖ ਨਿਧਾਨ ਪਰਮੇਸ਼ਰ ਜੀ ਦੇ ਜਸ ਨੂੰ ਸੁਣਦੇ ਹਨ।
1: ਪੂਰਨ ਭਗਵਾਨ,
0: ਫਿਰ ਉਹ ਖੱਟ ਭਗਾਂ ਸੰਪੰਨ ਪਰਮੇਸ਼ਰ ਜੀ ਸਾਰਿਆਂ ਜੀਵਾਂ ਦੇ ਅੰਦਰ ਪੂਰਨ ਹੋ ਰਹੇ ਨੇ ਤੇ ਸਾਰਿਆਂ ਜੀਵਾਂ ਦੇ ਪੇਟ ਦੀ ਪੂਰਤੀ ਕਰਨ ਵਾਲੇ, ਰਿਜ਼ਕ ਦੇ ਕਰਕੇ ਢਿੱਡ ਭਰਨ ਵਾਲੇ ਹਨ।
1: ਅਨਕ ਧਰਮ ਅਨਕ ਕੁਮੇਰ,
0: ਅਨੇਕਾਂ ਹੀ ਪ੍ਰਕਾਰ ਦੇ ਧਰਤੀ ਤੇ ਧਰਮ ਨੇ, 500 ਤੋਂ ਵੱਧ ਧਰਮ ਕੇਵਲ ਤਾਂ ਕੇਵਲ ਭਾਰਤ ਵਰਸ਼ ਦੇ ਵਿੱਚ ਹੀ ਨੇ ਤੇ ਸਾਰੀ ਪ੍ਰਿਥਵੀ ਤੇ ਕਿੰਨੇ ਹੋਣਗੇ ਤੇ ਕਰੋੜਾਂ ਬ੍ਰਹਿਮੰਡਾਂ ਚ ਕਿੰਨੇ ਹੋਣਗੇ ਨਹੀਂ ਕਹੇ ਜਾ ਸਕਦੇ। ਅਨੇਕਾਂ ਪ੍ਰਕਾਰ ਦੇ ਧਰਮ ਨੇ, ਇਸੇ ਪ੍ਰਕਾਰ ਅਨੇਕਾਂ ਹੀ ਧਰਮ ਦੇ ਆਚਾਰੀਆ ਨੇ, ਅਨੇਕਾਂ ਹੀ ਕੁਬੇਰ ਵਰਗੇ ਭੰਡਾਰੀ ਨੇ, ਦੇਵਤਿਆਂ ਦਾ ਭੰਡਾਰੀ ਕੁਬੇਰ ਦੇਵਤਾ ਕਿਹਾ ਜਾਂਦਾ, ਕੋਈ ਇੱਕ ਕੁਬੇਰ ਨਹੀਂ, ਕਿੰਨੇ ਕੁ ਕੁਬੇਰ ਭੰਡਾਰੀ ਦੇਵਤਿਆਂ ਦੇ ਕਰੋੜਾਂ ਬ੍ਰਹਿਮੰਡਾਂ ਵਿੱਚ ਪਰਮੇਸ਼ਰ ਜੀ ਨੇ ਬਣਾਏ, ਕੋਈ ਗਿਣਤੀ ਨਹੀਂ ਆਉਂਦੀ।
1: ਅਨਕ ਵਰਨ ਅਨਕ ਕਨਕ ਸੁਮੇਰ,
0: ਅਨੇਕਾਂ ਹੀ ਵਰਨ ਦੇਵਤੇ ਬਣਾ ਦਿੱਤੇ, ਇਸੇ ਪ੍ਰਕਾਰ ਅਨੇਕਾਂ ਹੀ ਸੋਨੇ ਦੇ ਸੁਮੇਰ ਪਰਬਤ ਬਣਾ ਦਿੱਤੇ, ਕਿੰਨੇ ਕੁ ਸੋਨੇ ਦੇ ਪਹਾੜ ਬਣਾ ਦਿੱਤੇ, ਉਹਨਾਂ ਦਾ ਵੀ ਕਥਨ ਨਹੀਂ ਕੀਤਾ ਜਾ ਸਕਦਾ, ਗਿਣਤੀ ਨਹੀਂ ਹੁੰਦੀ।
1: ਅਨਕ ਸੇਖ ਨਵਤਨ ਨਾਮ ਲੇ,
0: ਸਾਨੂੰ ਤਾਂ ਇੱਕ ਹੀ ਸ਼ੇਸ਼ਨਾਗ ਦਾ ਪਤਾ, ਨਾ ਕਿ ਹਜ਼ਾਰ ਫਨ ਵਾਲਾ। ਹਜ਼ੂਰ ਫਰਮਾਉਂਦੇ ਨੇ ਅਨੇਕਾਂ ਹੀ ਸ਼ੇਸ਼ਨਾਗ ਨੇ, ਕਿੰਨੇ ਕੁ ਨੇ ਉਹਨਾਂ ਦੀ ਗਿਣਤੀ ਨਹੀਂ ਹੁੰਦੀ, ਜਿਹੜੇ ਆਪਣੇ 1000 ਮੁਖ ਦੇ ਨਾਲ, 2000 ਜ਼ੁਬਾਨਾਂ ਦੇ ਨਾਲ ਨਿਤਾ ਪ੍ਰਤੀ ਪਰਮੇਸ਼ਰ ਜੀ ਦਾ ਨਵਾਂ ਨਾਮ ਲੈਂਦੇ ਨੇ, ਉਹਨਾਂ ਸ਼ੇਸ਼ ਨਾਗਾਂ ਦਾ ਵੀ ਕੋਈ ਅੰਤ ਨਹੀਂ ਆਉਂਦਾ ਤੇ ਕਥਨ ਕੀਤੇ ਨਾਮਾਂ ਦਾ ਵੀ ਅੰਤ ਨਹੀਂ ਆਉਂਦਾ ਜੋ ਆਪਣੇ ਮੁਖਾਂ ਦੇ ਨਾਲ ਸ਼ੇਸ਼ ਨਾਗ ਲੈਂਦੇ ਹਨ।
1: ਬ੍ਰਹਮ ਕਾ ਅੰਤ ਨਾ ਤੇਹੇ,
0: ਭਾਈ ਪਾਰ ਬ੍ਰਹਮ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਨੇ, ਬ੍ਰਹਮਾ ਇਤਿਆਦਿਕਾਂ ਤੋਂ ਜੋ ਵੀ ਪਰਾਰੂਪ ਨੇ, ਹਜ਼ੂਰ ਬਚਨ ਕਰਨਾ ਕਰਦੇ ਨੇ, ਤੇ ਪਾਰ ਬ੍ਰਹਮ ਜੀ ਦਾ ਅੰਤ ਨਾ ਤੇਹੇ, ਤਿੰਨਾਂ ਸ਼ੇਸ਼ ਨਾਗਾਂ ਨੇ ਵੀ ਅੰਤ ਨਹੀਂ ਲਿਆ। ਤੇਹ ਬ੍ਰਹਮਾ ਇਤਿਆਦਿਕ ਉਪਰੋਕਤ ਜਿੰਨੇ ਕਥਨ ਕੀਤੇ ਨੇ, ਸਾਰਿਆਂ ਦੇ ਵਿੱਚੋਂ ਕੋਈ ਵੀ ਤੇਹ ਤਿਸ ਪਰਮੇਸ਼ਰ ਜੀ ਦਾ ਅੰਤ ਨਹੀਂ ਜਾਣ ਸਕਿਆ।
1: ਅਨਕ ਪੁਰੀਆ ਅਨਕ ਤਹਿ ਖੰਡ,
0: ਇਸਲਾਮ ਮਤ ਵਾਲੇ ਕਹਿੰਦੇ ਨੇ 14 ਪੁਰੀਆਂ ਨੇ, 7 ਆਕਾਸ਼ ਤੇ 7 ਪਾਤਾਲ ਨੇ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇੰਨੇ ਹੀ ਨਹੀਂ, ਅਨੇਕਾਂ ਹੀ ਪੁਰੀਆਂ ਨੇ। ਕਿੰਨੀਆਂ ਕੁ ਪੁਰੀਆਂ ਨੇ, ਜਿਵੇਂ ਸ਼ਿਵਪੁਰੀ, ਬ੍ਰਹਮਪੁਰੀ, ਵਿਸ਼ਨਪੁਰੀ ਇਤਿਆਦਿਕ ਕਿੰਨੀਆਂ ਕੁ ਪੁਰੀਆਂ ਨੇ, ਉਹ ਵੀ ਅਨੇਕ ਨੇ, ਅੰਤ ਨਹੀਂ ਆਉਂਦਾ। ਅਨਕ ਤਹਿ ਖੰਡ, ਜਿਵੇਂ ਪ੍ਰਿਥਵੀ ਦੇ 9 ਖੰਡ ਨੇ, ਸਾਰੀਆਂ ਪ੍ਰਿਥਵੀਆਂ ਦੇ ਤੇ ਸਾਰੀਆਂ ਪੁਰੀਆਂ ਦੇ ਕਿੰਨੇ ਕੁ ਖੰਡ ਨੇ, ਉਹ ਖੰਡ ਵੀ ਕਥਨ ਨਹੀਂ ਕੀਤੇ ਜਾਂਦੇ।
1: ਰੂਪ ਰੰਗ ਬ੍ਰਹਿਮੰਡ,
0: ਪਰਮੇਸ਼ਰ ਜੀ ਨੇ ਅਨੇਕਾਂ ਹੀ ਰੂਪਾਂ ਵਾਲੇ ਤੇ ਰੰਗਾਂ ਵਾਲੇ ਬ੍ਰਹਿਮੰਡ ਦੇ ਅੰਦਰ ਜੀਵ ਪੈਦਾ ਕੀਤੇ ਨੇ। ਕਿਸੇ ਦਾ ਕਾਲਾ ਰੰਗ ਬਣਾ ਦਿੱਤਾ, ਕਿਸੇ ਦਾ ਗੋਰਾ ਬਣਾ ਦਿੱਤਾ, ਕਿਸੇ ਦਾ ਸਾਵਲਾ ਬਣਾ ਦਿੱਤਾ, ਕਿਸੇ ਦਾ ਕਣਕਵੰਨਾ ਬਣਾ ਦਿੱਤਾ, ਕਿਸੇ ਦਾ ਗੁਲਾਬੀ ਭਾ ਮਾਰਦਾ ਬਣਾ ਦਿੱਤਾ, ਕਿਸੇ ਦੇ ਮੱਥੇ ਦੇ ਉੱਪਰ ਮੁਰਦਾ ਹਾਣੀ ਛਾਈ ਹੋਈ ਏ। ਕਿੰਨੇ ਕੁ ਰੰਗਾਂ ਦੇ ਇਸਤਰੀਆਂ ਪੁਰਖ ਤੇ ਜੀਵ ਪੈਦਾ ਕਰ ਦਿੱਤੇ ਬ੍ਰਹਿਮੰਡ ਦੇ ਅੰਦਰ, ਉਹਨਾਂ ਦੀ ਵੀ ਗਿਣਤੀ ਨਹੀਂ। ਤੇ ਕਿੰਨੇ ਕੁ ਬ੍ਰਹਿਮੰਡ ਹਨ ਉਹਨਾਂ ਬ੍ਰਹਿਮੰਡਾਂ ਦੀ ਵੀ ਗਿਣਤੀ ਨਹੀਂ, ਇੱਕ ਇੱਕ ਬ੍ਰਹਿਮੰਡ ਵਿੱਚ ਕਿੰਨੇ ਰੰਗ ਨੇ ਉਹਨਾਂ ਰੰਗਾਂ ਦੀ ਗਿਣਤੀ ਨਹੀਂ। ਅਨੇਕਾਂ ਹੀ ਪਰਮੇਸ਼ਰ ਜੀ ਨੇ ਬਣਾ ਜੰਗਲ ਬਣਾ ਦਿੱਤੇ, ਅਨੇਕਾਂ ਹੀ ਅਨਕ ਬਣਾ ਪਰਮੇਸ਼ਰ ਜੀ ਨੇ ਬਾਗ ਬਗੀਚੇ ਬਣਾ ਦਿੱਤੇ, ਅਨਕ ਫਲ ਉਹਨਾਂ ਬਾਗ ਬਗੀਚਿਆਂ ਤੇ ਜੰਗਲਾਂ ਵਿੱਚ ਕਿੰਨੇ ਕੁ ਫਲ ਲੱਗਦੇ ਨੇ ਉਹਨਾਂ ਦੀ ਵੀ ਗਿਣਤੀ ਨਹੀਂ, ਤੇ ਕਿੰਨੇ ਕੁ ਮੂਲ ਜੜ ਦੇ ਵਿੱਚ ਪੈਦਾ ਕਰ ਦਿੱਤੇ, ਜਿਵੇਂ ਮੂਲੀਆਂ, ਗਾਜਰਾਂ, ਸ਼ਲਗਮ, ਗੰਢੇ, ਪਿਆਜ, ਇਹ ਮੂਲ ਮੁੱਢ ਰੂਪ ਨੇ ਨਾ। ਕਿੰਨੇ ਕੁ ਦਰਖਤਾਂ ਤੇ ਫਲ ਲਾਏ ਉਹਨਾਂ ਦਾ ਵੀ ਪਤਾ ਨਹੀਂ, ਭਾਵ ਉਹਨਾਂ ਦੀ ਵੀ ਗਿਣਤੀ ਨਹੀਂ। ਮੂੰਗਫਲੀ ਇਤਿਆਦਿਕ ਜਿਹੜੇ ਜੜਾਂ 'ਚ ਪੈਦਾ ਹੁੰਦੇ ਨੇ ਨਾ, ਇਹ ਕੁਦਰਤੀ ਮੇਵੇ। ਕਿੰਨੇ ਕੁ ਇਸੇ ਪ੍ਰਕਾਰ ਅਖਰੋਟ, ਬਦਾਮ, ਸੋ ਸਤਿਗੁਰੂ ਪਰਮੇਸ਼ਰ ਜੀ ਨੇ ਦਰਖਤਾਂ ਦੇ ਉੱਪਰ ਲਾ ਦਿੱਤੇ, ਉਹਨਾਂ ਮੇਵਿਆਂ ਦੀ ਗਿਣਤੀ ਨਹੀਂ। ਕਿੰਨੇ ਕੁ ਜੜਾਂ 'ਚ ਮੂਲ ਪੈਦਾ ਕਰ ਦਿੱਤੇ, ਉਹਨਾਂ ਮੂਲ ਰੂਪ ਦੀ ਵੀ ਗਿਣਤੀ
1: ਨਹੀਂ।
0: ਤੇ ਪਰਮੇਸ਼ਰ ਜੀ ਆਪ ਹੀ ਸੂਖਮ ਰੂਪ ਹੋ ਕਰਕੇ ਸਾਰਿਆਂ ਦੇ ਅੰਦਰ ਨਿਵਾਸ ਕਰ ਰਹੇ ਨੇ, ਤੇ ਆਪ ਹੀ ਅਸਥੂਲ ਰੂਪ ਵੈਰਾਟ ਰੂਪ ਧਾਰਦੇ ਹਨ।
1: ਜੁਗਾਦ ਦਿਨ ਸਾਰ ਰਾਤ
0: ਜਿਸ ਪਰਮੇਸ਼ਰ ਜੀ ਨੇ ਸਤਯੁਗ ਤ੍ਰੇਤਾ, ਇਸੇ ਪ੍ਰਕਾਰ ਦੁਆਪਰ ਤੇ ਕਲਯੁਗ, ਕਿੰਨੇ ਕੁ ਯੁੱਗ ਆਦਿ ਚਾਰੇ ਜਿਹੜੇ ਨੇ ਪੈਦਾ ਕਰ ਦਿੱਤੇ ਉਹਨਾਂ ਦੀ ਗਿਣਤੀ ਨਹੀਂ। ਸ੍ਰਿਸ਼ਟੀ ਬਣਾਈ ਨੂੰ ਕਿੰਨੇ ਕੁ ਦਿਨ ਗੁਜ਼ਰ ਗਏ, ਕਿੰਨੀਆਂ ਕੁ ਰਾਤਾਂ ਗੁਜ਼ਰ ਗਈਆਂ, ਉਹਨਾਂ ਰਾਤਾਂ ਤੇ ਦਿਨਾਂ ਦੀ ਵੀ ਕੋਈ ਗਿਣਤੀ ਨਹੀਂ ਹੈ।
1: ਅਨਕ ਪਰਲੋ ਅਨਕ ਉਪਾਤ,
0: ਸੋ ਪਰਮੇਸ਼ਰ ਜੀ ਨੇ ਕਿੰਨੀ ਕੁ ਵਾਰ ਉਤਪਤੀ ਕੀਤੀ ਏ ਉਹਦੀ ਵੀ ਕੋਈ ਗਿਣਤੀ ਨਹੀਂ, ਕਿੰਨੀ ਕੁ ਵਾਰ ਮਹਾਪਰਲੋ ਕਰਕੇ ਸ੍ਰਿਸ਼ਟੀ ਦਾ ਨਾਸ਼ ਕਰ ਦਿੱਤਾ ਉਸਦੀ ਵੀ ਗਿਣਤੀ ਨਹੀਂ। ਹਰਨ ਭਰਨ ਜਾ ਕਾ ਨੇਤਰ ਫੂਰ, ਤਿਸ ਕਾ ਮੰਤਰ ਨਾ ਜਾਣੈ ਹੋਰ, ਤਿਸ ਦੇ ਮਨ ਦੀ ਸਲਾਹ ਨੂੰ ਕੋਈ ਦੂਜਾ ਨਹੀਂ ਜਾਣ ਸਕਦਾ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਕਿੰਨੀ ਕੁ ਵਾਰ ਰਚਨਾ ਕੀਤੀ ਤੇ ਮੇਟ ਦਿੱਤੀ, ਭਾਈ ਇਸ ਦੀ ਵੀ ਗਿਣਤੀ ਨਹੀਂ ਆਉਂਦੀ।
1: ਅਨਕ ਜੀ ਜਾ ਕੇ ਗ੍ਰਹਿ ਮਾਹੇ,
0: ਜਿਸ ਪਰਮੇਸ਼ਰ ਜੀ ਦੇ ਸੰਸਾਰ ਘਰ ਦੇ ਅੰਦਰ, ਸੱਚਖੰਡ ਘਰ ਦੇ ਅੰਦਰ, ਸਰੂਪ ਰੂਪ ਘਰ ਦੇ ਅੰਦਰ ਕਿੰਨੇ ਕੁ ਜੀ ਨੇ, ਉਹਨਾਂ ਜੀਆਂ ਦੀ ਵੀ ਗਿਣਤੀ ਨਹੀਂ ਹੁੰਦੀ।
1: ਅਨਕ ਪਰਲੋ ਅਨਕ ਉਤਪਾਤ,
0: ਸੋ ਅਨੇਕਾਂ ਵਾਰ ਪਰਮੇਸ਼ਰ ਜੀ ਨੇ ਪਾਠ ਜਿਹੜਾ ਹੈ ਉਤਪਾਤ, ਇਸ ਦਾ ਭਾਵ ਉਤਪਤੀ ਤੋਂ ਲੈਣਾ। ਦਮਦਮਾ ਸਾਹਿਬ ਦਾ ਜਿਹੜਾ ਸਰੂਪ ਦਾ ਪਾਠ ਉਹ ਵੀ ਉਤਪਾਤ ਹੈ, ਤੇ ਜਿਹੜਾ ਕਰਤਾਰਪੁਰ ਸਾਹਿਬ ਵਾਲਾ ਪਾਠ ਉਹ ਵੀ ਇਸੇ ਪ੍ਰਕਾਰ ਉਤਪਾਤ ਹੈ। ਪਾਠ ਜਿਹੜਾ ਉਹ ਹੈ ਉਤਪਾਤ, ਤੇ ਅਰਥ ਜਿਹੜਾ ਉਤਪਤੀ ਤੋਂ ਲੈਣਾ ਹੈ। ਅਨੇਕਾਂ ਵਾਰ ਪਰਮੇਸ਼ਰ ਜੀ ਨੇ ਉਤਪਤੀ ਕੀਤੀ ਏ, ਅਨੇਕਾਂ ਵਾਰ ਮਹਾਂਪਰਲੋ ਕਰ ਦਿੱਤੀ ਏ।
1: ਅਨਕ ਜੀਵ ਜਾ ਕੇ ਗ੍ਰਹਿ ਮਾਹੇ,
0: ਅਨੇਕਾਂ ਜੀਵ ਜੰਤੂ ਜਿਸ ਪਰਮੇਸ਼ਰ ਜੀ ਦੇ ਸੰਸਾਰ ਘਰ ਦੇ ਵਿੱਚ ਵਸਦੇ ਹਨ ਕੋਈ ਗਿਣਤੀ ਨਹੀਂ।
1: ਰਮਤ ਰਾਮ ਪੂਰਨ ਸਰਬ ਠਾਂ,
0: ਭਾਈ ਐਸੇ ਪਰਮੇਸ਼ਰ ਜੀ ਰਮਤ ਰਮ ਰਹੇ ਨੇ, ਰਾਮ ਸਰਬ ਵਿਆਪੀ ਰੂਪ ਹੋ ਕਰਕੇ ਸਾਰਿਆਂ ਸਥਾਨਾਂ ਦੇ ਵਿੱਚ। ਜਲ ਥਲ ਮਹੀ ਅਲ ਪੂਰਿਆ, ਸਵਾਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਅੰਕਾਰ।
1: ਅਨਕ ਮਾਇਆ ਜਾ ਕੀ ਲਖੀ ਨਾ ਜਾਏ,
0: ਅਨੇਕ ਰੂਪ ਧਾਰਨ ਕਰਕੇ ਪਰਮੇਸ਼ਰ ਜੀ ਦੀ ਮਾਇਆ ਵਰਤ ਰਹੀ ਏ, ਤੇ ਮਾਇਆ ਦੇ ਵੀ ਸਾਰੇ ਰੂਪ ਜਾਣੇ ਨਹੀਂ ਜਾਂਦੇ।
1: ਅਨਕ ਕਲਾ ਖੇਲੇ ਹਰ ਰਾਏ,
0: ਅਨੇਕ ਪ੍ਰਕਾਰ ਦੀਆਂ ਕਲਾ ਦੁਆਰਾ ਹਰੀ ਪਰਮੇਸ਼ਰ ਜੀ ਆਪ ਹੀ ਸ੍ਰਿਸ਼ਟੀ ਦੀ ਖੇਡ ਖੇਡ ਰਹੇ ਹਨ, ਤੇ ਇਸ ਪਰਮੇਸ਼ਰ ਜੀ ਦੀਆਂ ਕਲਾ ਦਾ ਵੀ ਅੰਤ ਨਹੀਂ ਹੈ।
1: ਧੁਨਤ ਲਲਤ ਸੰਗੀਤ,
0: ਸੋ ਧੁਨਤ ਅਨੇਕ ਪ੍ਰਕਾਰ ਦੀਆਂ ਧੁਨਾਂ ਹੋ ਰਹੀਆਂ ਨੇ, ਸੁੰਦਰ ਧੁਨਾਂ, ਸੰਗੀਤਕ ਸੁੰਦਰ ਧੁਨਾਂ ਦੇ ਨਾਲ ਪਰਮੇਸ਼ਰ ਜੀ ਦਾ ਜਸ ਗਾਇਆ ਜਾ ਰਿਹਾ। ਜਿਸ ਵੇਲੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਹੁੰਦਾ, ਸੰਗੀਤ ਦੀਆਂ ਧੁਨਾਂ ਦੁਆਰਾ ਹੀ ਹੁੰਦਾ ਨਾ, ਰਾਗਾਂ ਦੁਆਰਾ। ਸੋ ਇਸ ਪ੍ਰਕਾਰ ਸੁੰਦਰ ਸਰੂਪ ਵਾਲੇ ਭਗਤ ਜਨ, ਸੰਤ ਜਨ ਸੁੰਦਰ ਧੁਨਾਂ ਦੇ ਨਾਲ, ਸੁੰਦਰ ਵਡਿਆਈਆਂ ਦਾ ਕਥਨ ਸੁੰਦਰ ਧੁਨਾਂ ਦੇ ਨਾਲ ਕਰਦੇ ਹਨ।
1: ਅਨਕ ਗੁਪਤ ਪ੍ਰਗਟੇ ਤਹਿਚੀਤ,
0: ਸੋ ਇਸ ਪ੍ਰਕਾਰ ਅਨੇਕਾਂ ਹੀ ਪ੍ਰਕਾਰ ਦੀ ਗੁਪਤ ਸ੍ਰਿਸ਼ਟੀ ਪਰਮੇਸ਼ਰ ਜੀ ਨੇ ਪੈਦਾ ਕੀਤੀ ਹੈ, ਅਨੇਕਾਂ ਪ੍ਰਕਾਰ ਦੀ ਪ੍ਰਗਟ ਸ੍ਰਿਸ਼ਟੀ ਪੈਦਾ ਕੀਤੀ ਏ, ਜਿਵੇਂ ਭੂਤ, ਪ੍ਰੇਤ, ਦੇਵ, ਜਿਨ ਇਤਿਆਦਿਕ ਗੁਪਤ ਨੇ, ਤੇ ਸਥੂਲ ਸਰੀਰਾਂ ਵਾਲੇ ਪਸ਼ੂ ਪੰਛੀ ਤੇ ਮਨੁੱਖ ਸਾਰੇ।

0: ਜਾ ਕੇ ਸੰਗ ਜਿੰਨੇ ਵੀ ਭਗਤ ਜਨ ਨੇ ਪਰਮੇਸ਼ਰ ਜੀ ਉਹਨਾਂ ਦੇ ਅੰਗ ਸੰਗ ਵਸਦੇ ਹਨ ਤੇ ਭਗਤ ਜਨ ਰੰਗ ਪਿਆਰ ਦੇ ਨਾਲ ਅੱਠੇ ਪੈਰ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਹਨ ਅਨੇਕਾਂ ਹੀ ਅਨਾਹਦ ਇੱਕ ਰਸ ਆਨੰਦ ਦੀਆਂ ਝੁਨਕਾਰਾਂ ਹੋ ਰਹੀਆਂ ਨੇ ਜਿਸ ਦੇ ਨਾਮ ਦੀਆਂ ਹਿਰਦਿਆਂ ਦੇ ਅੰਦਰ ਅਨਹਦ ਝੁਨਕਾਰ ਇੱਕ ਰਸ ਪਰਾ ਬਾਣੀ ਦੁਆਰਾ ਤਿਸ ਦੇ ਨਾਮ ਦੀ ਇਸ ਪ੍ਰਕਾਰ ਰੌਂ ਛਿੜਦੀ ਏ ਤੇ ਸਤਿਗੁਰੂ ਜੀ ਬਚਨ ਕਰਦੇ ਨੇ ਇੱਕ ਰਸ ਅਨੇਕ ਪ੍ਰਕਾਰ ਦੇ ਆਨੰਦ ਦੀ ਚੁਨਕਾਰ ਹਿਰਦੇ ਹਿਰਦੇ ਦੇ ਅੰਦਰ ਗੁਰਮੁਖਾਂ ਦੇ ਹੋ ਰਹੀ ਹੈ ਭਾਈ ਤਿਸ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦੇ ਰਸ ਦਾ ਕੁਛ ਔਰ ਵਾਰ ਪਾਰ ਅੰਤ ਨਹੀਂ ਆਇਆ ਜਾਂਦਾ ਕਿ ਉਸ ਪਰਮੇਸ਼ਰ ਜੀ ਦਾ ਪ੍ਰੇਮ ਰਸ ਨਾਮ ਰਸ ਅੰਮ੍ਰਿਤ ਰਸ ਕੈਸਾ ਮਿੱਠਾ ਤੇ ਅਤ ਸਵਾਦਲਾ ਹੈ ਉਹ ਪਰਮੇਸ਼ਰ ਜੀ ਸਤ ਪੁਰਖ ਨੇ ਤੇ ਇਸ ਪਰਮੇਸ਼ਰ ਜੀ ਦਾ ਸੱਚਖੰਡ ਅਸਥਾਨ ਵੀ ਸੱਚਾ ਹੈ ਇਸ ਪਰਮੇਸ਼ਰ ਜੀ ਦਾ ਸਰੂਪ ਰੂਪੀ ਸਥਾਨ ਵੀ ਸੱਚਾ ਹੈ
1: ਨਿਰਮਲ ਨਿਰਵਾਨ
0: ਜੋ ਪਰਮੇਸ਼ਰ ਜੀ ਉੱਚਿਆਂ ਤੋਂ ਉੱਚੇ ਨੇ ਨਿਰਮਲ ਮਲ ਵਿਖੇਪ ਦੀ ਮਾਇਆ ਤੋਂ ਰਹਿਤ ਨੇ ਤੇ ਪਰਮੇਸ਼ਰ ਜੀ ਨਿਰਵਾਨ ਵਸਦੇ ਸਾਰਿਆਂ ਜੀਵਾਂ ਦੇ ਅੰਦਰ ਨੇ ਪਰ ਜੀਵਾਂ ਦੇ ਪਾਪਾਂ ਪੁੰਨਾਂ ਦੇ ਬੰਧਨਾਂ ਤੋਂ ਪਰੇ ਹਨ ਪਰਮੇਸ਼ਰ ਜੀ ਆਪਣੇ ਉਤਪਤ ਕੀਤੇ ਸੰਸਾਰ ਨੂੰ ਆਪਣੇ ਉਤਪਤ ਕੀਤੇ ਜੀਵਾਂ ਨੂੰ ਆਪਣੀ ਉਤਪਤ ਕੀਤੀ ਸਾਰੀ ਸ੍ਰਿਸ਼ਟੀ ਨੂੰ ਆਪ ਹੀ ਪਾਲਣਾ ਜਾਣਦੇ ਨੇ ਸਾਰ ਸੰਭਾਲ ਕਰਨੀ ਆਪ ਹੀ ਜਾਣਦੇ ਹਨ ਤੇ ਪਰਮੇਸ਼ਰ ਜੀ ਆਪ ਹੀ ਹਿਰਦਿਆਂ ਹਿਰਦਿਆਂ ਦੇ ਅੰਦਰ ਵਿਆਪ ਰਹੇ ਨੇ ਪਰਿਪੂਰਨ ਹੋ ਰਹੇ ਨੇ ਘੱਟ ਘੱਟ ਮੈਂ ਹਰ ਜੂ ਬਸੈ ਹਰ ਹਿਰਦੇ ਦੇ ਅੰਦਰ ਵਸਣੇ ਵਾਲੇ ਵੀ ਆਪ ਹਨ
1: ਕਿਰਪਾ ਨਿਧਾਨ ਨਾਨਕ ਦਿਆਲ
0: ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ ਭਾਈ ਐਸੇ ਪਰਮੇਸ਼ਰ ਜੀ ਕਿਰਪਾ ਦੇ ਖਜ਼ਾਨੇ ਨੇ ਕਿਰਪਾ ਦੇ ਸਾਗਰ ਨੇ ਕਿਰਪਾ ਨਿਧਾਨ ਨਾਨਕ ਦਿਆਲ ਹੇ ਭਾਈ ਐਸੇ ਪਰਮੇਸ਼ਰ ਜੀ ਸਰਬਤ ਜੀਵਾਂ ਦੇ ਉੱਪਰ ਦਿਆਲਤਾ ਕਰਨ ਵਾਲੇ ਨੇ
1: ਜਪਿਆ ਨਾਨਕ ਤੇ ਭਏ ਨਿਹਾਲ
0: ਪੰਚਮ ਅਵਤਾਰ ਪੰਜਵੇਂ ਨਾਨਕ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਭਾਈ ਐਸੇ ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ ਜਿਸ ਕਿਸੇ ਨੇ ਵੀ ਜਪਿਆ ਨਾ ਉਹ ਨਾਮ ਜਪਣੇ ਕਰਕੇ ਵਾਹਿਗੁਰੂ ਜੀ ਦੀ ਨਦਰ ਸਵੱਲੀ ਪ੍ਰਾਪਤ ਕਰਕੇ ਨਿਹਾਲ ਨਿਹਾਲ ਨਿਹਾਲ ਹੋਏ ਨੇ ਕ੍ਰਿਤ ਕ੍ਰਿਤ ਹੋਏ ਨੇ ਕਿਰਤਾਰਥ ਹੋਏ ਨੇ ਸਫਲੇ ਹੋਏ ਨੇ ਉਹਨਾਂ ਦੇ ਪਿੱਤਰ ਵੀ ਤਰ ਗਏ ਉਹਨਾਂ ਦੀਆਂ ਕੁਲਾਂ ਵੀ ਤਰ ਗਈਆਂ ਉਹ ਆਪ ਵੀ ਤਰ ਗਏ ਉਹਨਾਂ ਦੇ ਸੰਗੀ ਸਾਥੀ ਵੀ ਤਰ ਗਏ ਉਹਨਾਂ ਦੇ ਦਰਸ਼ਨ ਕਰਨ ਵਾਲੇ ਵੀ ਤਰ ਗਏ ਉਹ ਸਾਰੇ ਹੀ ਤਰ ਗਏ ਜਿਨ੍ਹਾਂ ਨੇ ਤਿੰਨਾਂ ਦੇ ਨਾਲ ਮਿਲ ਕਰਕੇ ਜਪਿਆ ਹੈ ਸਤਨਾਮ ਸ੍ਰੀ ਵਾਹਿਗੁਰੂ ਜਿਸ ਕਿਸੇ ਨੇ ਵੀ ਤਿਸ ਦੇ ਨਾਮ ਨੂੰ ਜਪਿਆ ਉਹ ਨਿਹਾਲ ਹੋ ਗਏ ਹਨ ਜੀ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਦਿਆਲਤਾ ਕਿਰਪਾਲਤਾ ਮਿਹਰਮਤ ਕਰਕੇ ਵਾਹਿਗੁਰੂ ਜੀ ਦੇ ਗੁਣ ਗੁਰਸਿੱਖਾਂ ਦੇ ਤਾਈਂ ਸੁਣਾਉਂਦਿਆਂ ਹੋਇਆਂ ਸਮੁੱਚੇ ਸੰਸਾਰ ਦੇ ਤਾਈਂ ਸਾਂਝਾ ਉਪਦੇਸ਼ ਦਿੱਤਾ ਭਾਈ ਐਸੀਆਂ ਵਡਿਆਈਆਂ ਵਾਲੇ ਨੇ ਵਾਹਿਗੁਰੂ ਜੀ ਐਸੇ ਰਚਨਾਕਾਰ ਨੇ ਵਾਹਿਗੁਰੂ ਜੀ ਐਸੇ ਦਾਤੇ ਨੇ ਵਾਹਿਗੁਰੂ ਜੀ ਐਸੇ ਸੱਚੇ ਪਾਤਸ਼ਾਹ ਛਤਰਪਤੀ ਨੇ ਵਾਹਿਗੁਰੂ ਜੀ ਜਿਸ ਦੇ ਵਰਗਾ ਹੋਰ ਕੋਈ ਹੋ ਹੀ ਨਹੀਂ ਸਕਦਾ ਤੇ ਉਸੇ ਨੂੰ ਜਪਣਾ ਕਰੀਏ ਜਿਸ ਵਰਗਾ ਨਾ ਕੋਈ ਕਦੇ ਕੋਈ ਹੋਰ ਸੀ ਨਾ ਹੈ ਤੇ ਨਾ ਕਦੇ ਹੋਵੇਗਾ ਇਸ ਪਰਮੇਸ਼ਰ ਜੀ ਦੀ ਹੀ ਬੰਦਗੀ ਦੇ ਨਾਲ ਸਤਿਗੁਰਾਂ ਨੇ ਜੋੜਿਆ ਹੈ ਜੀ ਇੱਥੇ ਪਹਿਲਾਂ 12 ਅੰਕ ਆਇਆ ਜਿਸ ਦਾ ਭਾਵ ਹੈ ਕਿ ਇਸ ਸ਼ਬਦ ਦੀਆਂ 12 ਪੌੜੀਆਂ ਨੇ ਇੱਥੇ 12 ਪੌੜੀਆਂ ਸੰਪੰਨ ਹੋਈਆਂ ਇਸ ਦੇ ਅੱਗੇ ਇੱਕ ਅੰਕ ਆਇਆ ਕਿ 12 ਪੌੜੀਆਂ ਵਾਲਾ ਇਹ ਇੱਕ ਹੀ ਸ਼ਬਦ ਹੈ ਉਸ ਦੇ ਅੱਗੇ 2 ਅੰਕ ਆਇਆ ਜਿਸ ਤੋਂ ਭਾਵ ਹੈ ਕਿ ਸਤਿਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ 2 ਸ਼ਬਦ ਇੱਥੇ ਸੰਪੰਨ ਹੋਏ ਨੇ ਫਿਰ ਅੱਗੇ 2 ਸ਼ਬਦ 2 ਅੰਕ ਆਇਆ ਜਿਸ ਦਾ ਭਾਵ ਹੈ ਕਿ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀਆਂ ਦੇ 2 ਸ਼ਬਦ ਨੇ 3 ਅੰਕ ਆਇਆ ਗੁਰੂ ਅਮਰਦਾਸ ਸਾਹਿਬ ਜੀਆਂ ਦੇ 3 ਸ਼ਬਦ ਇੱਥੇ ਜਿਹੜੇ ਨੇ 8-8 ਪੌੜੀਆਂ ਵਾਲੇ ਆਏ ਨੇ ਅੱਗੇ 7 ਅੰਕ ਆਇਆ ਜਿਸ ਦਾ ਭਾਵ ਹੈ ਕਿ ਕੁੱਲ ਅਸ਼ਟਪਦੀਆਂ ਦਾ ਜੋੜ ਇੱਥੇ ਤੱਕ 7 ਹੋਇਆ ਹੈ ਜੀ ਗੁਰਬਾਣੀ ਵਿੱਚ ਕੋਈ ਵਾਧਾ ਘਾਟਾ ਨਾ ਕਰ ਸਕੇ ਸਤਿਗੁਰੂ ਜੀ ਨੇ ਨਿਰਣੇ ਕਰਕੇ ਸਾਰੇ ਅੰਕੜੇ ਲਿਖ ਕੇ ਜੋੜ ਕਰ ਦਿੱਤੇ ਹੋਏ ਨੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੂਰ ਦ੍ਰਿਸ਼ਟੀ ਦੇ ਨਾਲ ਵੱਡੀ ਭਾਰੀ ਕਿਰਪਾਲਤਾ ਕੀਤੀ ਹੈ ਗੁਰਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਪਾਤਸ਼ਾਹ ਜੀ ਆਪ ਜੀਆਂ ਨੇ ਕਿਰਪਾਲਤਾ ਕਰਕੇ ਸਤ ਸੰਗਤ ਦੀਆਂ ਘੜੀਆਂ ਬਖਸ਼ੀਆਂ ਨੇ ਆਪਣੇ ਪਾਵਨ ਹਰ ਜਸ ਨੂੰ ਸਾਡੇ ਤਾਈਂ ਕਥਨ ਤੇ ਸਰਵਣ ਕਰਵਾਇਆ ਹੈ ਮਹਾਰਾਜ ਕਿਰਪਾਲਤਾ ਕਰੋ ਇਹ ਹਰ ਜਸ ਇਹ ਹਰ ਮਹਿਮਾ ਸਾਡਿਆਂ ਹਿਰਦਿਆਂ ਦੇ ਅੰਦਰ ਕਿਰਪਾਲਤਾ ਕਰਕੇ ਵਸਾ ਦੇਵੋ ਜੀ ਚਰਨ

ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਚੜ੍ਹਦੀ ਕਲਾ ਦੀ ਦਾਤ ਪਿਆਰੀ ਗੁਰਸਿੱਖੀ ਨਿਤਨੇਮ ਸਿਮਰਨ ਦੀ ਪ੍ਰਪੱਕਤਾ ਬਖਸ਼ਿਸ਼ ਕਰਕੇ ਨਿਹਾਲ ਕਿਰਤਾਰਥ ਕਰੋ ਜੀ। ਸਮੂਹ ਪ੍ਰਕਾਰ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ।

ਫਤਿਹ। ਗੱਜ ਕੇ ਜੇਕਾਰਾ ਗਜਾਵੇ ਸੋਹਣੀ ਹਾਲ ਹੋ ਜਾਵੇ। ਸਤਿ ਸ੍ਰੀ ਅਕਾਲ ਗੁਰਵਰਿ ਅਕਾਲ ਦੇਖ ਦੇਖ ਫਤਿਹ ਗੁਰੂ ਪੰਜ ਖਾਲਸੇ ਦਿਨੋ ਦਿਨ ਚੜ੍ਹਦੀ ਕਲਾ ਰੱਖਣੀ ਜੀ ਮਹਾਰਾਜ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਭੇਟ ਹਾਜ਼ਰ ਹੋਈ ਹੈ। ਆਪ ਜੀ ਦਰੋਂ ਕਰੋ ਨਾਮ ਦਾਨ, ਗੁਰਸਿੱਖੀ ਦਾਨ ਬਖਸ਼ਣਾ, ਹਾਜ਼ਰੀਆਂ ਦਰ ਪ੍ਰਵਾਨ ਕਰਨ ਦੀ ਯਾਤਰਾ ਸਫਲ ਕਰਨਾ।

ਸ਼ਬਦ ਭੇਟ ਮਾਇਆ ਹਾਜ਼ਰ ਹੋਈਆਂ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੀ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੀ ਆਰੋਗਤਾ ਸਮੂਹ ਸੰਗਤਾਂ ਦੀਆਂ

ਪਹਿਲੇ ਹੀ ਸੁਨਿਆਤ ਹੈ ਕਿਤੇ ਇੰਦ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀ ਅਤ ਹੈ ਕਿਤੇ ਸੱਸ ਰਾਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡੇ ਉਦਾਸੀ ਕਿਤੇ ਦੁਆਰ ਦਹੀ ਅਤ ਹੈ ਕਿਤੇ ਮਹਾਦੀਨ ਕਿਤੇ ਬਿਆਸੇ ਪ੍ਰਵੀਨ ਕਿਤੇ ਕੁੰਬੇਰ ਕੁਲੀਨ ਕਿਤੇ ਜੱਜ ਕਹੀ ਅਤ ਹੈ ਕਰਤੇ ਹੈ ਵਿਚਾਰ ਪੈਣਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀ ਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰਾਵਾਰ ਪਾਈਏ ਨਾ ਪਾਰ ਪੈ ਅਪਾਰ ਕੈ ਬਖਾਨੀਐ ਅਦਵੈ ਅਵਿਨਾਸੀ ਪਰਨ ਪੂਰਨ ਪ੍ਰਕਾਸ਼ੀ ਮਾਂ ਰੂਪ ਹੁਕੇ ਰਾਸੀ ਹੈ ਨਾਸੀ ਕਹਿ ਕੇ ਮਾਨੀਐ ਜੰਤਰ ਹੁਨਾ ਜਾ ਜਾਗੀ ਬਾਪ ਹੁਨਾ ਮਾਏ ਤਾਕੀ ਪੂਰਨ ਪ੍ਰਭਾਗੀ ਸੋ ਛਟਾ ਕੇ ਨ ਮਾਨੀਐ ਤੇਜ ਹੁਕੋ ਤੰਤਰ ਕੇ ਰਾਸੀ ਕੋ ਜੰਤਰੇ ਕੇ ਮੋਹਨੀ ਕੋ ਮੰਤਰ ਨਿਜੰਤਰ ਕਹਿ ਕੇ ਜਾਨੀਐ ਤੇਜ ਹੁਕੋ ਤਾ ਰਹਿ ਜੇ ਰਾਸੀ ਕੋ ਸਾਰੇ ਕੇ ਸ਼ੁੱਧ ਤਾਕੂ ਕਹਿ ਰਹਿ ਕੇ ਸ਼ੁੱਧ ਤਾਕੀ ਸਾਰ ਹੈ ਕਾਮਨਾ ਕੀ ਖਾਨੇ ਕੇ ਸਾਧਨਾ ਕੀ ਸਾਨ ਹੈ ਵਿਰਕਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕੇ ਭੂਪਨ ਕੋ ਭੂਪ ਹੈ ਕੇ ਰੂਪ ਕੋ ਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਗਾਰਕ ਹੈ ਸਾਧਨ ਕੋ ਰਕਸ਼ਕ ਹੈ ਕੇ ਗੁਣਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕੇ ਬੁੱਧ ਕੋ ਵਿਭੂਤ ਹੈ ਕੇ ਕ੍ਰੋਧ ਕੋ ਅਭੂਤ ਹੈ ਕੇ ਅਛੈ ਅਵਿਨਾਸੀ ਹੈ ਕਾਮ ਕੋ ਗਨਿੰਦਾ ਹੈ ਕੇ ਖੁਬੀ ਕੋ ਦਿਹਿੰਦਾ ਗਨੀਮਨ ਗਰਿੰਦਾ ਹੈ ਕੇ ਤੇਜ ਕੋ ਪ੍ਰਕਾਸ਼ੀ ਹੈ ਕਾਲੂ ਕੇ ਕਾਨ ਕੇ ਸਤਰਨ ਕੇ ਸਾਲੇ ਕੇ ਮਿੱਤਰਨ ਕੋ ਭੁਗਤ ਕੇ ਬ੍ਰਿਧਤਾ ਕੀ ਵਾਸੀ ਹੈ ਜੋਗ ਹੁਕੋ ਜੰਤਰ ਕੇ ਤੇਜ ਹੁਕੋ ਤੰਤਰ ਕੇ ਮੋਹਨੀ ਕੋ ਮੰਤਰ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸ਼ੁੱਧਤਾ ਕੋ ਵਾਸ ਹੈ ਕੇ ਬੁੱਧ ਹੁਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕੇ ਸ਼ੁੱਧਤਾ ਕੋ ਸਰ ਹੈ ਜਾਨ ਕੋ ਬਚਿਆ ਹੈ ਮਾਨ ਕੋ ਦਿਵਿਆ ਹੈ ਜਮ ਜਾਲ ਕੋ ਕਟੇ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਖੰਡ ਕੋ ਖੰਡੇ ਮਹੀਪਨ ਕੋ ਮੰਡ ਹੈ ਕੇ ਸਤਰੀ ਹੈ ਨਾ ਨਰ ਹੈ ਵਿਸ਼ਵ ਕੋ ਭਰਨ ਕੇ ਆਪਦਾ ਕੋ ਹਰਨ ਕੇ ਸੁੱਖ ਕੋ ਕਰਨ ਕੇ ਤੇਜ ਕੋ ਪ੍ਰਕਾਸ਼ ਹੈ ਪਾਈਏ ਨਾ ਪਾਰ ਪਾਰਾ ਵਾਰ ਹੁਕੋ ਪਾਰ ਜਾ ਕੋ ਕੀਰਤਨ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗਲਾ ਹਿਮਾਲਯ ਗਾਵੇ ਹਬਸੀ ਹਲਬੀ ਜਾਵੇ ਪੂਰਬੀ ਨਾ ਪਾਰ ਪਾਵੇ ਆਸਾ ਤੇ ਅਨਾਸ ਹੈ ਦੇਵਨ ਕੋ ਦੇਵ ਮਾ ਦੇਵ ਹੁਕੇ ਦੇਵ ਹੈ ਨਿਰੰਜਨ ਅਭੇਵਨਾ ਅਵੇ ਅਵਿਨਾਸੀ ਹੈ ਅੰਜਨ ਵਿਹੀਨ ਨਿਰੰਜਨ ਪ੍ਰਵੀਨ ਕੇ ਸੇਵਕ ਅਧੀਨ ਕਟਿਆ ਜਮ ਜਾਲ ਕੇ ਦੇਵਨ ਕੇ ਦੇਵ ਮਾ ਦੇਵ ਹੁਕੇ ਦੇਵਨਾਥ ਭੂਮ ਕੇ ਬੁਜਈਆ ਮੁਹਿਆ ਮਾ ਬਾਲ ਕੇ ਰਾਜਨ ਕੇ ਰਾਜਾ ਮਾ ਸਾਜ ਹੁਕੇ ਸਜਾ ਮਾ ਜੋਗ ਹੁਕੋ ਜੋਗ ਦਰਿਆ ਦਰਮ ਛਾਲ ਕੇ ਕਾਮਨਾ ਕੇ ਕਰੇ ਕੇ ਬੁੱਧਤਾ ਕੋ ਹਰੇ ਕੇ ਸੁਧਤਾ ਕੀ ਸਾਧੀ ਕੇ ਕਾਲ ਹੈ ਕੁਛਾਲ ਕੇ ਛੀਰ ਕੈਸੀ ਛੀਰਾਵਤ ਛਾਜ ਕੈਸੀ ਛਤਰਾਂ ਨੇਰ ਛਪਾ ਕੈਸੀ ਛਬ ਕਾਲਿੰਦਰੀ ਕੇ ਕੂਲ ਕੇ ਹੰਸ ਨੀਸੀ ਸਿਹਾ ਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਲੀ ਸਾਤੋ ਸਿੰਧ ਰੂਲ ਕੇ ਪਰਾਸੀ ਪਲਾਵਗੜ ਰੂਪਾ ਕੈਸੀ ਰਾਮਪੁਰ ਸੋਰਾਸੀ ਸੁਰੰਗਾਬਾਨੀ ਕੇ ਰਹੀ ਝੂਲ ਕੈ ਚੰਪਾ ਸੀ ਚੰਦੇਰੀ ਕੋਟ ਚਾਂਦਨੀ ਸੀ ਚਾਂਦਾਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਵਗੜ ਕਾਸੀਪੁਰ ਸੀ ਸਾਸੀ ਸੁਰੰਗਾਬਾਨੀ ਕੇ ਸੋਈ ਅਤ ਹੈ ਹਿਮਾ ਸੀ ਹਿਮਾਲਿਆ ਹਰਾਹਾਬ ਸੀ ਹੱਲਾਬਾ ਨੇ ਹੰਸ ਕੈਸੀ ਹਾਜੀਪੁਰ ਦੇ ਕੇ ਮੋਹੀ ਅਤ ਹੈ ਚੰਦਨ ਸੀ ਚੰਪਾਵਤੀ ਚੰਦਰਮਾ ਸੀ ਚੰਦਰਗੀਰ ਚਾਂਦਨੀ ਸੀ ਚਾਂਦਾਗੜ ਜੋਨ ਜੋਹੀ ਅਤ ਹੈ ਗੰਗਾ ਸਮ ਗੰਗਧਾਰ ਵਕਾਂਤ ਸੀ ਬਿਲੰਦਾਬਾਦ ਕੀਰਤ ਤਿਹਾਰੀ ਕੁਜਿਆਰੀ ਸੋਹੀ ਅਤ ਹੈ ਫਰਾਗੀ ਫਰਾਸੀ ਫਿਰੰਗੀ ਸਿਰ ਫਰਾਸੀ ਸਕੇ ਦੁਰੰਗੀ ਮਗਰਾਨ ਕੇ ਤਿਰਦੰਗੀ ਤੇਰੇ ਗੀਤ ਗਾਈ ਅਤ ਹੈ ਭਖਰੀ ਗੰਧਾਰੀ ਗੋਰ ਕਖਰੀ ਕਰਦੇ ਦਾਚਾਰੀ ਪੌਣ ਕੇ ਹਾਰੀ ਤੇਰੋ ਨਾਮ ਧਿਆਈ ਅਤ ਹੈ ਪੂਰਬ ਪਲਾਉ ਕਾਂ ਰੂਪਾ ਕਮਾਉ ਸਰਵ ਠੌਰ ਮੇ ਵਿਰਾਜੇ ਜਹਾਂ ਜਹਾਂ ਜਾਈ ਅਤ ਹੈ ਪੂਰਨ ਪ੍ਰਤਾਪੀ ਜੰਤਰ ਮੰਤਰ ਮੰਤਰ

Grazie.

ਪਾਵਨ ਇਤਿਹਾਸ ਕਿਸ ਤਰ੍ਹਾਂ ਉਹਨਾਂ ਨੇ ਸਰਹੰਦ ਨੂੰ ਫਤਿਹ ਕਰਨਾ ਕੀਤਾ, ਜਿਸ ਤਰ੍ਹਾਂ ਕਿ ਜੋਗੀ ਅੱਲਾ ਯਾਰ ਖਾਂ ਜੀ ਨੇ ਵੀ ਉਹਨਾਂ ਨੇ ਆਪਣੀਆਂ ਰੁਬਾਈਆਂ ਦੇ ਵਿੱਚ ਬਹੁਤ ਪਿਆਰਾ ਬਚਨ ਕਰਨਾ ਕੀਤਾ ਕਿ ਜੋਗੀ ਜੀ ਇਸ ਕੇ ਬਾਅਦ ਹੋਈ ਥੋੜ੍ਹੀ ਸੀ ਦੇਰ ਥੀ ਬਸਤੀ ਸਰਹੰਦ ਈਟੋਂ ਕਾ ਢੇਰ ਥੀ। ਆਪ ਉਹ ਬਚਨ ਕਰਦੇ ਹਨ, ਜੋਗੀ ਜੀ ਨੇ ਬਚਨ ਕੀਤਾ ਕਿ ਜਦੋਂ ਇਸ ਬੇਈਮਾਨ ਨੇ ਵਜ਼ੀਰ ਖਾਂ ਨੇ ਬਹੁਤ ਵੱਡਾ ਪਾਪ ਕਰਨਾ ਕੀਤਾ, ਸਰਹੰਦ ਦੀ ਧਰਤੀ ਦੇ ਉੱਤੇ ਥੋੜ੍ਹਾ ਸਮਾਂ ਲੱਗਿਆ, 4-5 ਸਾਲਾਂ ਤੋਂ ਬਾਅਦ ਤਕਰੀਬਨ ਪਿਆਰਿਓ ਆਪਾਂ ਕਹਿ ਸਕਦੇ ਹਾਂ 6-6.5-7 ਸਾਲ ਤੋਂ ਬਾਅਦ, ਅਤੇ ਇੰਨੇ ਕੁ ਸਮੇਂ ਦੇ ਵਿੱਚ ਬਾਬਾ ਬੰਦਾ ਸਿੰਘ ਜੀ ਗਏ ਅਤੇ ਜਾ ਕਰਕੇ ਉਹਨਾਂ ਨੇ ਫਿਰ ਜੰਗ ਕਰਨਾ ਕੀਤਾ, ਸਰਹੰਦ ਨੂੰ ਫਤਿਹ ਕਰਨਾ ਕੀਤਾ। ਅਤੇ ਸਰਹੰਦ ਜੋ ਹੈ ਇੱਥੇ ਇੱਟਾਂ ਦਾ ਢੇਰ ਜਿਹੜਾ ਹੈ ਉਹ ਉਹਨਾਂ ਨੇ ਲਾ ਦੇਣਾ ਕੀਤਾ ਹੈ। ਅੱਜ ਵੀ ਸਾਧ ਸੰਗਤ ਜੀ ਦੇਖੋ, ਖਾਸ ਕਰਕੇ ਮੈਂ ਬੇਨਤੀ ਕਰਾਂ, ਜਦੋਂ ਆਪਾਂ ਪਾਵਨ ਅਸਥਾਨ ਤੱਕ ਆਪਣਾ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ, ਆਪਨੇ ਵੇਖਿਆ ਹੋਵੇਗਾ ਕਿ ਫਤਿਹਗੜ੍ਹ ਸਾਹਿਬ ਜੀ ਦੇ ਨਾਲ ਹੀ ਪਿਆਰਿਓ ਦੂਜੇ ਪਾਸੇ ਉੱਥੇ ਬਹੁਤ ਜ਼ਿਆਦਾ ਮਲਬਾ ਜਿਹੜਾ ਹੈ ਉਹ ਪਿਆ ਹੋਇਆ ਹੈ, ਬਹੁਤ ਪੁਰਾਣਾ ਮਲਬਾ ਉੱਥੇ ਪਿਆ ਹੋਇਆ। ਕਈ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਚਲੋ ਜੀ ਇਹਨੂੰ ਆਪਾਂ ਇੱਥੋਂ ਹਟਾ ਦਈਏ, ਇਹਦਾ ਨਵੀਨੀਕਰਨ ਸੁੰਦਰੀਕਰਨ ਆਪਾਂ ਕਰਨਾ ਕਰੀਏ, ਲੇਕਿਨ ਕਈ ਜਿਹੜੇ ਸਿਆਣੇ ਸੂਝਵਾਨ ਇਤਿਹਾਸਕਾਰ ਜਿਨ੍ਹਾਂ ਨੂੰ ਇਤਿਹਾਸ ਦਾ ਪਤਾ, ਉਹਨਾਂ ਨੇ ਰੋਕ ਲਾ ਦਿੱਤੀ। ਉਹਨਾਂ ਨੇ ਕਿਹਾ ਅਸਲ ਦੇ ਵਿੱਚ ਜਿੱਥੇ ਸਾਧ ਸੰਗਤ ਜੀ ਜੋ ਦਰਬਾਰ ਸਾਹਿਬ ਹੈ, ਫਤਿਹਗੜ੍ਹ ਸਾਹਿਬ ਜੀ ਦਾ ਜੋ ਅਸਥਾਨ ਹੈ ਨਾ, ਇਹ ਅਸਲ ਦੇ ਵਿੱਚ ਇੱਥੇ ਵਜ਼ੀਰ ਖਾਂ ਦੀ ਕਚਹਿਰੀ ਲੱਗਦੀ ਸੀ, ਇਹ ਉੱਥੋਂ ਉਸ ਪਾਪੀ ਦਾ ਨਿਵਾਸ ਅਸਥਾਨ ਵੀ ਹੋਇਆ ਕਰਦਾ, ਪੂਰਾ ਇਲਾਕਾ ਜਿਹੜਾ ਉਹਦਾ ਹੋਇਆ ਕਰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਪਿਆਰਿਓ ਨੂੰ

ਗੁਰਦੁਆਰਾ ਫਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਦੀਦਾਰੇ ਕਰਨ ਦੇ ਲਈ, ਨਾਲ ਹੀ ਪਿਆਰਿਓ ਬਹੁਤ ਵੱਡਾ ਮਲਬੇ ਦਾ ਢੇਰ ਤੁਹਾਨੂੰ ਜੋ ਨਜ਼ਰ ਆਉਂਦਾ ਅਤੇ ਉਹ ਅਸਲ ਦੇ ਵਿੱਚ ਉਹਦੇ ਘਰ ਦਾ ਉਹ ਕਚਹਿਰੀ ਦੇ ਮਲਬੇ ਦਾ ਢੇਰ ਜਿਹੜਾ ਹੈ, ਕਿਉਂਕਿ ਸਿੰਘਾਂ ਨੇ ਉਹਨੂੰ ਸਾਰਿਆਂ ਨੂੰ ਢਾਹ ਕਰਕੇ ਪਾਸੇ ਕਰਨਾ ਕੀਤਾ, ਪਾਸੇ ਕਰਕੇ ਉੱਥੇ ਫਿਰ ਉਹਨਾਂ ਨੇ ਵਚਨ ਕੀਤਾ ਕਿ ਅਸਥਾਨ ਜਿਹੜਾ ਹੈ ਉਹਨੂੰ ਕਾਇਮ ਕਰਨਾ ਕੀਤਾ। ਬਾਬਾ ਜੀ ਨੂੰ ਤਾਂ ਪਤਾ ਨਹੀਂ ਸੀ ਕਿ ਸਾਹਿਬਜ਼ਾਦਿਆਂ ਦਾ ਕਤਲ ਕਿਤੇ ਹੋਇਆ, ਉਹਨਾਂ ਨੂੰ ਸ਼ਹੀਦ ਕਿੱਥੇ ਕਰਨਾ ਕੀਤਾ। ਇਹ ਵੀ ਪਿਆਰਿਓ ਵਚਨ ਆਉਂਦਾ ਕਿ ਉੱਥੋਂ ਦੇ ਨੇਮੀ ਪ੍ਰੇਮੀ ਲੋਕ ਜਿਹੜੇ ਹਨ ਉਹ ਕੀ ਕਰਿਆ ਕਰਦੇ ਸਨ, ਕਿ ਜਿਹੜੇ ਸ਼ਰਧਾਲੂ ਭਾਵਨਾ ਵਾਲੇ ਉੱਥੇ ਜਾ ਕਰਕੇ ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨਾ ਕੀਤਾ ਉੱਥੇ ਦੀਆ ਜਗਾਇਆ ਕਰਦੇ ਸਨ। ਕੁਛ ਇਤਿਹਾਸਕਾਰ, ਕੁਛ ਉੱਥੋਂ ਦੇ ਰਹਿਣ ਵਾਲਿਆਂ ਨੇ ਆਪ ਵਚਨ ਕੀਤਾ ਕਿ ਜਦੋਂ ਰਾਤ ਬੇਰਾਤ ਕੋਈ ਬੰਦਾ ਉੱਥੋਂ ਲੰਘਦਾ ਨਾ, ਉਹਦੇ ਕੰਨਾਂ ਦੇ ਵਿੱਚ ਸ਼੍ਰੀ ਜਪਜੀ ਸਾਹਿਬ ਜੀ ਦੀ ਬਾਣੀ, ਇਹ ਬਾਣੀ ਇਹ ਉਹਨਾਂ ਦੇ ਕੰਨਾਂ ਦੇ ਵਿੱਚ ਗੂੰਜਦੀ ਹੈ, ਕੰਨਾਂ ਦੇ ਵਿੱਚ ਜਪਜੀ ਸਾਹਿਬ ਜੀ ਦੇ ਬੋਲ ਉਹਨਾਂ ਨੂੰ ਸਰਵਣ ਹੋਇਆ ਕਰਦੇ ਸਨ। ਫਿਰ ਦੇਖੋ ਉਹਨਾਂ ਨੇ ਅਨੁਮਾਨ ਲਾਇਆ ਕਿ ਸਾਹਿਬਜ਼ਾਦਿਆਂ ਨੇ ਪਿਆਰਿਓ ਉਹੀ ਥਾਂ 'ਤੇ ਜਦੋਂ ਨੀਹਾਂ ਦੇ ਵਿੱਚ ਖੜ੍ਹੇ ਕਰਕੇ ਉਹਨਾਂ ਨੂੰ ਚੁਣਾਇਆ ਜਾ ਰਿਹਾ ਸੀ, ਉਹਨਾਂ ਨੇ ਫਿਰ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਕੀਤਾ। ਫਿਰ ਉਹ ਅਸਥਾਨ 'ਤੇ ਬਾਬਾ ਬੰਦਾ ਸਿੰਘ ਜੀ ਆਪ ਗਏ, ਜਾ ਕਰਕੇ ਉਹਨਾਂ ਨੇ ਨਤਮਸਤਕ ਹੋਣਾ ਕੀਤਾ, ਉੱਥੇ ਜਾ ਕਰਕੇ ਉਹਨਾਂ ਨੇ ਮੱਥਾ ਟੇਕਿਆ ਹੈ। ਮੈਂ ਇਹ ਵੀ ਬੇਨਤੀ ਕਰਾਂ ਪਿਆਰਿਓ, ਕਿਉਂਕਿ ਇੱਥੇ ਇਤਿਹਾਸ ਦੇ ਵਿੱਚ ਇਹ ਵੀ ਬਚਨ ਆਉਂਦਾ, ਜਦੋਂ ਪ੍ਰਾਚੀਨ ਪੰਥ ਪ੍ਰਕਾਸ਼ ਆਪਾਂ ਪੜ੍ਹਦੇ ਹਾਂ ਉਹਦੇ ਵਿੱਚ ਇਹ ਬਚਨ ਆਉਂਦਾ ਕਿ ਜਦੋਂ ਬਾਬਾ ਜੀ ਨੇ ਸਰਹੰਦ ਨੂੰ ਫਤਿਹ ਕਰਨਾ ਕੀਤਾ, ਜਿੱਤਣਾ ਕੀਤਾ, ਅਤੇ ਇਹ ਪਾਪੀ ਦਾ ਘਰ ਆਦਿਕ ਉਹ ਤਾਂ ਉਜਾੜ ਦਿੱਤਾ, ਬਾਕੀ ਜਿਹੜੇ ਅਸਥਾਨ, ਕਿਉਂਕਿ ਬਹੁਤ ਇਹ ਵਧੀਆ ਅਸਥਾਨ ਸੀ, ਵਧੀਆ ਮਹਿਲ ਮਾੜੀਆਂ ਸਨ, ਇਮਾਰਤਾਂ ਬਣੀਆਂ ਹੋਈਆਂ ਸੀ, ਉੱਥੋਂ ਦੇ ਲੋਕਾਂ ਨੇ ਫਿਰ ਉਹਨਾਂ ਨੇ ਆਪਣੇ ਗਲਤੀ ਨੂੰ ਕਬੂਲ ਕਰਨਾ ਕੀਤਾ, ਬਹੁਤ ਸਾਰਾ ਪੈਸਾ, ਬਹੁਤ ਜ਼ਿਆਦਾ ਧਨ ਜਿਹੜਾ ਹੈ ਬਾਬਾ ਬੰਦਾ ਸਿੰਘ ਜੀ ਨੂੰ ਦਿੱਤਾ, ਉਹ ਲੈ ਕਰਕੇ ਫਿਰ ਉਹਨਾਂ ਦੀ ਜਾਨ ਮਾਫੀ ਕੀਤੀ ਗਈ, ਉਹਨਾਂ ਦੇ ਘਰਾਂ ਨੂੰ, ਉਹਨਾਂ ਇਮਾਰਤਾਂ ਨੂੰ ਉਹਨਾਂ ਨੇ ਨਹੀਂ ਢਾਉਣਾ ਕੀਤਾ। ਕਹਿੰਦੇ ਇਹਦਾ ਰੋਸ ਵੀ ਜਿਹੜਾ ਸਿੰਘਾਂ ਦੇ ਮਨ ਦੇ ਵਿੱਚ ਸੀ, ਜੋ ਬਾਬਾ ਜੀ ਦੇ ਨਾਲ ਆਏ ਉਹਨਾਂ ਦਾ ਕਹਿਣਾ ਸੀ ਕਿ ਭਾਈ ਆਪਾਂ ਇਹ ਜਿਹੜੀ ਹੈ ਇਹਨੂੰ ਇੱਟਾਂ ਦਾ ਢੇਰ ਬਣਾਉਣਾ ਹੈ ਅਤੇ ਇਹਨੂੰ ਨਾ ਆਪਾਂ ਨਿਸਤੋ ਨਬੂਦ ਕਰਨਾ ਹੈ। ਲੇਕਿਨ ਉਸ ਵੇਲੇ ਬਾਬਾ ਜੀ ਨੇ ਇਹਨੂੰ ਫਤਿਹ ਕਰਕੇ ਫਿਰ ਅੱਗੇ ਚੱਲ ਗਏ। ਫਿਰ ਬਾਅਦ ਦੇ ਵਿੱਚ ਪਿਆਰਿਓ ਜਦੋਂ ਜੈਨ ਖਾਂ ਇੱਥੋਂ ਦਾ ਹਾਕਮ ਬਣਿਆ ਅਤੇ ਫਿਰ ਗੁਰੂ ਕੇ ਖਾਲਸੇ ਨੇ ਉਸ ਟਾਈਮ ਦੇ ਵਿੱਚ ਫਿਰ ਦੁਬਾਰਾ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਉਹਨਾਂ ਦੀ ਅਗਵਾਈ ਦੇ ਵਿੱਚ, ਉਹਨਾਂ ਦੀ ਸਰਪ੍ਰਸਤੀ ਦੇ ਵਿੱਚ ਸਾਰੀਆਂ ਮਿਸਲਾਂ ਜਿਹੜੀਆਂ ਤਕਰੀਬਨ ਸਾਰੇ ਰਲ ਮਿਲ ਕਰਕੇ ਇਹਨਾਂ ਨੇ ਆ ਜਿਹੜਾ ਹੈ ਸਰਹੰਦ ਨੂੰ ਦੁਬਾਰਾ ਉਹਨਾਂ ਨੇ ਫਤਿਹ ਕਰਨਾ ਕੀਤਾ। ਬਾਬਾ ਬੰਦਾ ਸਿੰਘ ਜੀ ਨੇ ਵਜ਼ੀਰ ਖਾਂ ਨੂੰ ਮਾਰਿਆ, ਸਰਹੰਦ ਨੂੰ ਜਿੱਤ ਲਿਆ, ਲੇਕਿਨ ਜ਼ਿਆਦਾ ਲੰਬਾ ਸਮਾਂ ਸਰਹੰਦ ਦੇ ਉੱਤੇ ਸਿੰਘਾਂ ਦਾ ਰਾਜ ਨਹੀਂ ਰਿਹਾ, ਇਹ ਵੀ ਸਾਨੂੰ ਯਾਦ ਰੱਖਣਾ ਚਾਹੀਦਾ। ਬਾਅਦ ਦੇ ਵਿੱਚ ਫਿਰ ਤੋਂ ਦੁਬਾਰਾ ਕਬਜ਼ਾ ਤੁਰਕਾਂ ਦਾ ਹੋ ਗਿਆ, ਲੇਕਿਨ ਜੱਸਾ ਸਿੰਘ ਜੀ ਆਲੂਵਾਲੀਆ ਉਹਨਾਂ ਦੇ ਵੇਲੇ ਦੁਬਾਰਾ ਹਮਲਾ ਕਰਨਾ ਕੀਤਾ, ਹਮਲਾ ਕਰਕੇ ਫਿਰ ਇਹ ਬਸਤੀ ਸਰਹੰਦ ਦੀ ਜਿਹੜੀ ਹੈ ਇਹਨੂੰ ਫਿਰ ਉਹਨਾਂ ਨੇ ਜੋ ਰਹਿੰਦੇ ਜਿਹੜੇ ਮਕਾਨ ਆਦਿਕ ਇਮਾਰਤਾਂ ਜਿਹੜੀਆਂ ਸ਼ਾਹੀ ਇਮਾਰਤਾਂ ਆਦਿਕ ਉਹਨੂੰ ਢਾਉਣਾ ਕੀਤਾ, ਉਹਨੂੰ ਢਾਹ ਕਰਕੇ ਉਹਨਾਂ ਨੇ ਮਲੀਆ ਮੇਟ ਕਰ ਦਿੱਤਾ। ਅਤੇ ਦੂਜਾ ਬਚਨ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਨਾ ਕਿ ਇੱਥੇ ਨਾ ਇਹ ਇਲਾਕੇ ਦੇ ਵਿੱਚ ਜਿੱਥੇ ਇਹ ਲੋਕ ਰਿਹਾ ਕਰਦੇ ਹਨ ਇੱਥੇ ਮੇਰੇ ਸਿੰਘ ਹਲ ਵਾਉਣਗੇ, ਖੋਤਿਆਂ ਦੇ ਨਾਲ ਹਲ ਵਾਉਣਗੇ। ਮੈਂ ਇੱਕ ਬੇਨਤੀ ਕਰਾਂ ਪਿਆਰਿਓ, ਅਤੇ ਖਾਸ ਕਰਕੇ ਜਿਹੜਾ ਕੋਈ ਜ਼ਿਮੀਂਦਾਰਾ ਕਰਦਾ ਹਲ ਵਾਉਂਦਾ ਨਾ, ਜਿਨ੍ਹਾਂ ਅਸਥਾਨਾਂ ਦੇ ਉੱਤੇ ਮਕਾਨ ਬਣ ਜਾਂਦੇ ਹਨ, ਜਿਨ੍ਹਾਂ ਅਸਥਾਨਾਂ ਦੇ ਉੱਤੇ ਵਧੀਆ ਜਿਹੜੇ ਮਕਾਨ ਬਿਲਡਿੰਗਾਂ ਆਦਿਕ ਬਣ ਜਾਂਦੀਆਂ

ਪਾਇਆ ਜਾਂਦਾ। ਜਿਹੜੀ ਉਪਜਾਊ ਮੱਟੀ ਜਿਹੜੀ ਆ ਉਹ ਤਾਂ ਥੱਲੇ ਦੱਬ ਜਾਂਦੀ ਹੈ, ਲੇਕਿਨ ਗੁਰੂ ਮਹਾਰਾਜ ਜੀ ਦਾ ਬਚਨ ਵੀ ਪੂਰਾ ਕਰਨਾ ਤਾਂ ਗੁਰੂ ਕੇ ਸਿੰਘਾਂ ਨੇ ਪਿਆਰਿਓ ਉਹ ਵੀ ਬਚਨ ਪੂਰਾ ਕੀਤਾ ਕਿ ਆਹ ਜਿਹੜਾ ਇਲਾਕਾ ਜਿਹੜਾ ਸੀ ਨਾ ਸਾਧ ਸੰਗਤ ਜੀ, ਜਿੱਥੇ ਵੀ ਵੱਡੀਆਂ ਮਹਿਲ ਮਾੜੀਆਂ ਸਰਕਾਰੀ ਇਮਾਰਤਾਂ ਜਿੱਥੇ ਬਣੀਆਂ ਹੋਈਆਂ ਉਹਨਾਂ ਨੂੰ ਢਾਹ ਕਰਕੇ ਉਹਨਾਂ ਦੀ ਨੀਂਹ ਵੀ ਜਿਹੜੀ ਹੈ ਉਹਨੂੰ ਵੀ ਪੁੱਟ ਕਰਕੇ ਖੋਤਿਆਂ ਦੇ ਨਾਲ ਉੱਥੇ ਹਲ ਵਾਹੁਣੇ ਕੀਤੇ, ਉੱਥੇ ਖੇਤੀਬਾੜੀ ਕਰਨੀ ਕੀਤੀ। ਮਹਾਰਾਜ ਜੀ ਦਾ ਬਚਨ ਪੂਰਾ ਹੋਇਆ ਹੈ। ਫਿਰ ਇਹ ਵੀ ਪਿਆਰਿਓ ਬਚਨ ਆਉਂਦਾ, ਕਿਉਂਕਿ ਇਤਿਹਾਸ ਬਹੁਤ ਵੱਡਾ ਹੁੰਦਾ ਪਿਆਰਿਓ, ਮੈਂ ਬੇਨਤੀ ਕਰਾਂ ਜੋ ਇਤਿਹਾਸ ਚੱਲ ਰਿਹਾ ਸਾਡਾ ਵੀ ਫਰਜ਼ ਬਣਦਾ ਕਿ ਉਹ ਇਤਿਹਾਸ ਦੀ ਮੁਕੰਮਲ ਜਾਣਕਾਰੀ ਜਿੰਨੀ ਵੀ ਜੋ ਆਪਾਂ ਨੂੰ ਮਹਾਰਾਜ ਨੇ ਕਿਰਪਾ ਕੀਤੀ ਸੰਗਤਾਂ ਦੇ ਨਾਲ ਸਾਂਝੀ ਕੀਤੀ ਜਾਵੇ। ਇਹ ਵੀ ਗੁਰੂ ਮਹਾਰਾਜ ਜੀ ਦਾ ਬਚਨ ਹੋਇਆ ਕਿ ਜਿਹੜੇ ਇਹਨਾਂ ਦੇ ਘਰ ਜਿਹੜੇ ਹਨ ਜਿਨ੍ਹਾਂ ਇੱਟਾਂ ਦੇ ਉੱਤੇ ਇਹ ਇਹਨਾਂ ਨੇ ਘਰ ਬਣਾਉਣੇ ਕੀਤੇ, ਇਹਦੇ ਉੱਤੇ ਲੋਹਾ ਚੱਲਿਆ ਕਰੇਗਾ ਲੋਹਾ। ਇਹ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੋਇਆ ਕਿ ਇਹ ਜਿਹੜੇ ਇਹਨਾਂ ਨੇ ਜੋ ਮਕਾਨ ਬਣਾਏ ਜੋ ਇੱਟ ਗਾਰਾ ਲਾਇਆ ਇਹਦੇ ਉੱਤੇ ਲੋਹਾ ਚੱਲਿਆ ਕਰੇਗਾ। ਹੁਣ ਦੇਖੋ ਕਿ ਉਸ ਵੇਲੇ ਸਿੰਘਾਂ ਨੂੰ ਲੱਗਿਆ ਕਿ ਭਾਈ ਕਿ ਇੱਟਾਂ ਦੇ ਉੱਤੇ ਲੋਹਾ ਕਿਸ ਤਰ੍ਹਾਂ ਆਪਾਂ ਚਲਾਵਾਂਗੇ, ਲੋਹਾ ਕਿਸ ਤਰ੍ਹਾਂ ਚੱਲ ਸਕਦਾ, ਤੁਸੀਂ ਸਿਆਣੇ ਹੋ, ਕੋਈ ਆਪਾਂ ਇਮਾਰਤਾਂ ਬਣਾ ਲਈਆਂ, ਇੱਟਾਂ ਲਾ ਲਈਆਂ, ਪੱਥਰ ਲਾ ਲਿਆ, ਚੂਨਾ ਪੱਥਰ ਗਾਰਾ ਆਦਿ ਜੋ ਮਰਜ਼ੀ ਲਾ ਲਿਆ, ਫਿਰ ਉਹਦੇ ਉੱਤੇ ਤੁਸੀਂ ਲੋਹਾ ਕਿਸ ਤਰ੍ਹਾਂ ਕਮਾਓਗੇ, ਇਹ ਬੜਾ ਔਖਾ ਹੈ। ਫਿਰ ਪਿਆਰਿਓ ਸਮਾਂ ਜਦੋਂ ਇਸ ਤੋਂ ਬਾਅਦ ਆਇਆ ਅਤੇ ਇਹ ਖਾਸ ਕਰਕੇ ਪਟਿਆਲੇ ਦਾ ਰਾਜਾ ਜਿਹੜਾ ਹੈ ਅਤੇ ਉਹਦੀ ਰਿਆਸਤ ਦੇ ਵਿੱਚ ਫਤਿਹਗੜ੍ਹ ਸਾਹਿਬ ਇਹ ਵੱਜਦਾ ਅਤੇ ਬਾਅਦ ਦੇ ਵਿੱਚ ਜਦੋਂ ਕਿਹਾ ਜਾਂਦਾ ਇੱਥੇ ਪਿਆਰਿਓ ਟ੍ਰੇਨ ਦੀ ਲਾਈਨ ਪਾਈ ਜਾ ਰਹੀ ਸੀ ਨਾ ਸਭ ਤੋਂ ਪਹਿਲਾਂ, ਫਿਰ ਉੱਥੋਂ ਦੇ ਰਾਜੇ ਦੇ ਮਨ ਵਿੱਚ ਆਇਆ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਚਨ ਕੀਤਾ ਇਹਨਾਂ ਇੱਟਾਂ ਦੇ ਉੱਤੇ ਪੱਥਰ ਗਾਰਿਆਂ ਦੇ ਉੱਤੇ ਲੋਹਾ ਚੱਲਿਆ ਕਰੇਗਾ। ਦੇਖੋ ਗੁਰੂ ਮਹਾਰਾਜ ਜੀ ਨੇ ਕਦੋਂ ਬਚਨ ਕੀਤਾ, ਹੁਣ ਗੁਰੂ ਕੇ ਖਾਲਸੇ ਨੇ ਉਹਨਾਂ ਨੇ ਕਿਸ ਤਰ੍ਹਾਂ ਬਚਨਾਂ ਨੂੰ ਭੁਗਤਾਇਆ ਪੂਰਾ ਕੀਤਾ। ਉਹਨਾਂ ਨੇ ਕਿਹਾ, ਕਿਉਂਕਿ ਆਪ ਨੂੰ ਪਤਾ ਹੋਵੇਗਾ ਪਿਆਰਿਓ ਜਿੱਥੇ ਰੇਲਵੇ ਲਾਈਨ ਪਾਈ ਜਾਂਦੀ ਨਾ ਉੱਥੇ ਪੱਥਰ ਆਦਿਕ, ਅੱਜ ਤਾਂ ਸਿਸਟਮ ਵੱਖਰਾ ਹੋ ਗਿਆ, ਪਹਿਲੇ ਇੱਟਾਂ ਆਦਿਕ ਵੀ ਇਹ ਮਜ਼ਬੂਤ ਜਿਹੜੇ ਪੱਥਰ ਉਹ ਲਾਏ ਜਾਂਦੇ ਸਨ ਉਹਨਾਂ ਇਲਾਕਿਆਂ ਦੇ ਵਿੱਚ, ਉਹ ਕਿੱਥੋਂ ਵੀ ਪ੍ਰਾਪਤ ਨਹੀਂ ਹੋਇਆ। ਅਤੇ ਫਿਰ ਪਟਿਆਲੇ ਦੇ ਰਾਜੇ ਨੇ ਕਿਹਾ ਕਿ ਭਾਈ ਇੱਥੇ ਬਹੁਤ ਜ਼ਿਆਦਾ ਮਲਬਾ, ਕਿਉਂਕਿ ਅੱਜ ਜੋ ਆਪਾਂ ਸਰਹੰਦ ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਦੇ ਹਾਂ ਥੋੜ੍ਹਾ ਕੁ ਮਲਬਾ ਉਹ ਜਿਹੜਾ ਰਹਿ ਗਿਆ, ਬਾਕੀ ਦਾ ਜਿਹੜਾ ਮਲਬਾ ਪਿਆਰਿਓ ਫਿਰ ਉਸ ਰਾਜੇ ਨੇ ਕੀ ਕੀਤਾ ਸਾਰਾ ਚੁੱਕ ਕਰਕੇ ਜਿੱਥੇ ਰੇਲਵੇ ਟਰੈਕ ਬਣਾਇਆ ਜਾ ਰਿਹਾ ਸੀ ਨਾ ਉੱਥੇ ਉਹ ਮਜ਼ਬੂਤ ਮਲਬਾ ਜਿਹੜਾ ਹੈ ਪੱਥਰਾਂ ਦਾ ਇੱਟਾਂ ਦਾ ਮਲਬਾ ਪਾ ਦਿੱਤਾ। ਫਿਰ ਉਹਦੇ ਉੱਤੇ ਰੇਲਵੇ ਟਰੈਕ ਜਿਹੜੀ ਹੈ ਵਿਛਾਈ ਗਈ, ਪੱਠੜੀਆਂ ਵਿਛਾਈਆਂ ਗਈਆਂ, ਉਹਦੇ ਉੱਤੇ ਫਿਰ ਬਾਅਦ ਦੇ ਵਿੱਚ ਟ੍ਰੇਨ ਜਿਹੜੀ ਹੈ ਉਹ ਦੌੜ ਰਹੀ ਹੈ। ਅੱਜ ਵੀ ਜਿਹੜੇ ਪੁਰਾਣੇ ਰੇਲਵੇ ਲਾਈਨਾਂ ਦੇ ਵਿੱਚ ਕਈ ਬਜ਼ੁਰਗ ਦੱਸਦੇ ਹਨ ਕਿ ਉੱਥੇ ਜਦੋਂ ਜਾ ਕਰਕੇ ਵੇਖਦੇ ਹਾਂ ਪੁਰਾਣੇ ਪੱਥਰ ਇੱਟ ਆਦਿਕ ਨਾ ਉਹ ਪ੍ਰਾਪਤ ਹੁੰਦੇ। ਹੁਣ ਉਹਨਾਂ ਜ਼ਮਾਨਿਆਂ ਦੇ ਵਿੱਚ ਮੈਂ ਇਹ ਵੀ ਬੇਨਤੀ ਕਰਾਂ, ਇਹਨੂੰ ਗੁਰੂ ਮਾਰੀ ਸਰਹੰਦ ਬੋਲਿਆ ਕਰਦੇ ਸਨ ਕਿ ਕੋਈ ਵੀ ਜਥਾ ਜਿਹੜਾ ਜਦੋਂ ਇਹ ਹਮਲਾ ਕਰਦੇ ਸੀ ਨਾ, ਜਦੋਂ ਜੱਸਾ ਸਿੰਘ ਜੀ ਆਲੂਵਾਲੀਆ ਜਿਹੜੇ ਹਨ ਇਹਨਾਂ ਨੇ ਮਿਸਲਾਂ ਦੇ ਜਿਹੜੇ ਸਰਦਾਰਾਂ ਨੇ ਹਮਲਾ ਕਰਨਾ ਕੀਤਾ ਅਤੇ ਹਮਲਾ ਕਰਕੇ ਸਰਹੰਦ ਨੂੰ ਪਿਆਰਿਓ ਦਿਨੇ ਤਾਂ ਇਹ ਲੁੱਟਦੇ ਸੀ, ਜਿਹਨੇ ਤਾਂ ਇੱਥੇ ਇਹਨੂੰ ਨਿਸ਼ਤੋ ਨਬੂਤ ਕਰਦੇ, ਲੇਕਿਨ ਸ਼ਾਮਾਂ ਜੇ ਪੈ ਗਈ ਨਾ ਅਤੇ ਇਹ ਸਰਹੰਦ ਤੋਂ ਬਾਹਰ ਨਿਕਲ ਜਾਇਆ ਕਰਦੇ। ਕਹਿੰਦੇ ਜੀ ਇਹ ਕਲਰੀ ਧਰਤੀ ਹੈ, ਇਹ ਗੁਰੂ ਮਾਰੀ ਸਰਹੰਦ ਹੈ। ਇਹਨਾਂ ਜੇ ਦੇਖੋ ਸਿੱਖਾਂ ਦੇ ਮਨ ਦੇ ਵਿੱਚ ਇਸ ਧਰਤੀ ਦੇ ਪ੍ਰਤੀ ਰੋਹ ਸੀ। ਫਿਰ ਇਹ ਵੀ ਬਚਨ ਕੇ ਕਿਹਾ ਜਾਂਦਾ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ ਜਿਹਨੇ ਵੀ ਸਰਹੰਦ ਦੇ ਜੇ ਆਪਾਂ ਯਾਤਰਾ ਕਰਦੇ ਨਾ, ਚਲੋ ਅੱਜ ਦਾ ਜ਼ਮਾਨਾ ਵੱਖਰਾ, ਉਹਨਾਂ ਜ਼ਮਾਨਿਆਂ ਦੇ ਵਿੱਚ ਸਮਝ ਲਿਓ ਕਿ ਇਹਨੇ ਸਰਹੰਦ ਦੀ ਯਾਤਰਾ ਕਰਨੀ, ਫਤਿਹਗੜ੍ਹ ਸਾਹਿਬ ਦੇ ਦਰਸ਼ਨ ਕਰਨੇ, ਅਤੇ ਸਿੰਘਾਂ ਦੇ ਲਈ ਇਹ ਬਚਨ ਕੀਤਾ ਜਾਂਦਾ ਕਿ ਖਾਲਸਾ ਜੀਓ ਅਤੇ ਤੁਹਾਡੀ ਯਾਤਰਾ ਉਦੋਂ ਸਫਲੀ ਹੋਵੇਗੀ, ਕੁਛ ਮਿੱਟੀ ਗਾਰਾ ਪੱਥਰ ਜਿਹੜਾ ਉਹ ਲਿਆ ਕਰਕੇ ਤੁਸੀਂ ਦਰਿਆ ਦੇ ਵਿੱਚ ਪਾਓਗੇ। ਅਤੇ ਸਿੰਘ ਕੀ ਕਰਦੇ ਸਨ, ਅਸਥਾਨ ਦੀ ਜ਼ਿਆਰਤ ਯਾਤਰਾ ਕਰਨੀ ਹੈ, ਉਹ ਤੋਂ ਬਾਅਦ ਇੱਥੋਂ ਦਾ ਮਿੱਟੀ ਗਾਰਾ ਚੁੱਕ ਕਰਕੇ ਦਰਿਆ ਦੇ ਵਿੱਚ ਪਿਆਰਿਓ ਘੱਟ ਤੋਂ ਘੱਟ ਪੰਜ ਤਾਂ ਵੀ ਇੱਟ ਪੱਥਰ ਪਾਇਆ ਕਰਦੇ ਸਨ। ਤਾਂ ਇਹਨਾਂ ਦੀ ਇਹ ਭਾਵਨਾ ਕਿ ਭਾਈ ਇੱਕ ਰੋਹ ਹੈ ਨਾ ਮਨ ਦੇ ਵਿੱਚ, ਅੱਜ ਵੀ ਦੇਖੋ ਜਦੋਂ ਆਪਾਂ ਸ਼੍ਰੀ ਮੁਕਤਸਰ ਸਾਹਿਬ ਜੀ ਦੇ ਜਦੋਂ ਆਪਾਂ ਦਰਸ਼ਨ ਕਰਦੇ ਹਾਂ
ਦਿਦਾਰੇ ਕਰਦੇ ਹਾਂ ਪਿਆਰਿਓ, ਜੋ ਪਾਵਨ ਅਸਥਾਨ ਟਿੱਬੀ ਸਾਹਿਬ ਵਾਲਾ ਜਿਹੜਾ ਅਸਥਾਨ ਹੈ ਉਹਦੇ ਨਾਲ ਹੀ ਇੱਕ ਜਿਹੜਾ ਹੈ ਮੌਲਵੀ ਕਾਜੀ ਜਿਹੜਾ ਸੀ ਨਾ ਬੇਈਮਾਨ ਦੀ ਕਬਰ ਬਣੀ ਹੋਈ ਹੈ। ਉਹਨੇ ਕੀ ਕੀਤਾ, ਸਤਿਗੁਰੂ ਮਹਾਰਾਜ ਜਦੋਂ ਸੋਚੇ ਜਾ ਰਹੇ ਸਨ ਅੰਮ੍ਰਿਤ ਵੇਲੇ, ਉਸ ਬੇਈਮਾਨ ਨੇ ਮੌਕਾ ਵੇਖ ਕਰਕੇ ਮਹਾਰਾਜ ਜੀ ਦੇ ਉੱਤੇ ਹਮਲਾ ਕਰ ਦਿੱਤਾ। ਸਿੰਘਾਂ ਨੇ ਪਿਆਰਿਓ ਫਿਰ ਪਤਾ ਨਹੀਂ ਸੀ ਗੁਰੂ ਮਹਾਰਾਜ ਜੀ ਸੋਚੇ ਗਏ, ਤੁਰੰਤ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਗਲਵੇ ਦੇ ਨਾਲ ਹੀ ਮਾਰ ਕਰਕੇ ਉਹਨੂੰ ਥਾਂ ਤੇ ਹੀ ਚੇਤ ਕਰ ਦਿੱਤਾ ਤੇ ਉੱਥੇ ਹੀ ਪਿਆਰਿਓ ਦੀ ਲਾਸ਼ ਨੂੰ ਫਿਰ ਬਾਦ ਦੇ ਵਿੱਚ ਗੱਡ ਦਿੱਤਾ ਗਿਆ। ਸਿੰਘਾਂ ਦੇ ਮਨ ਦੇ ਵਿੱਚ ਇੰਨਾ ਜ਼ਿਆਦਾ ਰੋਸ, ਉਹਨਾਂ ਨੇ ਕਿਹਾ ਬੇਈਮਾਨ ਨੇ ਦੇਖੋ ਗੁਰੂ ਮਹਾਰਾਜ ਜੀ ਨੂੰ ਇਕੱਲੇ ਜਾਣ ਕਰਕੇ ਜਦੋਂ ਸੌਂਚੇ ਜਾ ਰਹੇ ਸਨ ਉਸ ਵੇਲੇ ਨੇ ਹਮਲਾ ਕਰਨਾ ਕੀਤਾ। ਫਿਰ ਸਿੰਘਾਂ ਨੇ ਬਚਨ ਕਰ ਦਿੱਤਾ ਕਿ ਖਾਲਸਾ ਜੀ ਉਹ ਜੋ ਵੀ ਸ਼੍ਰੀ ਮੁਕਤਸਰ ਸਾਹਿਬ ਜੀ ਦੀ ਯਾਤਰਾ ਕਰੇਗਾ ਜਦੋਂ ਤੱਕ ਇਹ ਪਾਪੀ ਦੇ ਕਬਰ ਦੇ ਉੱਤੇ ਤੁਸੀਂ ਜੋੜੇ ਨਹੀਂ ਝਾੜੋਗੇ, ਇਹਨੂੰ ਛਿੱਤਰ ਪਰੇਡ ਨਹੀਂ ਕਰੋਗੇ, ਛਿੱਤਰ ਨਹੀਂ ਮਾਰੋਗੇ, ਉਦੋਂ ਤੱਕ ਤੁਹਾਡੀ ਯਾਤਰਾ ਸਫਲੀ ਨਹੀਂ ਹੋਵੇਗੀ। ਇਹ ਭਾਵਨਾ ਹੈ, ਇਹ ਪਿਆਰਿਓ ਇਹਨੂੰ ਆਪਾਂ ਕਰਮ ਕਾਂਡ ਦੇ ਵਿੱਚ ਨਹੀਂ ਲੈ ਕੇ ਜਾਣਾ, ਇੱਕ ਭਾਵਨਾ ਹੈ ਕਿ ਬੇਈਮਾਨ ਨੇ ਦੇਖੋ ਗੁਰੂ ਮਹਾਰਾਜ ਜੀ ਨੂੰ ਨਿਹੱਥੇ ਇਕੱਲੇ ਜਾਣ ਕੇ ਹਮਲਾ ਕੀਤਾ, ਫਿਰ ਵੀ ਇਹ ਪਾਪੀ ਦਾ ਮਨਸੂਬਾ ਕਾਮਯਾਬ ਨਹੀਂ ਹੋਇਆ, ਮਹਾਰਾਜ ਨੇ ਇਹਨੂੰ ਉੱਥੇ ਹੀ ਮਾਰ ਦਿੱਤਾ। ਅੱਜ ਵੀ ਜਦੋਂ ਜਾਂਦੇ ਨਾ ਪਿਆਰਿਓ ਗੁਰੂ ਕੀਆਂ ਸੰਗਤਾਂ ਤੇ ਜਾ ਕਰਕੇ ਉਹ ਅਸਥਾਨ ਤੇ ਜਾ ਕਰਕੇ ਉਹਨੂੰ ਜੋੜੇ ਝਾੜਦੇ, ਉਹਦੀ ਛਿੱਤਰ ਪਰੇਡ ਕਰਦੇ ਹਨ, ਫਿਰ ਉਹ ਸਮਝਦੇ ਕਿ ਸਾਡੀ ਯਾਤਰਾ ਸਫਲੀ ਹੈ। ਇਸ ਤਰ੍ਹਾਂ ਪਿਆਰਿਓ ਸਰਹੰਦ ਦਾ ਇਲਾਕਾ ਬਾਅਦ ਦੇ ਵਿੱਚ ਭਾਈ ਜੱਸਾ ਸਿੰਘ ਜੀ ਆਲੂਵਾਲੀਆ ਆਦਿਕ ਉਹਨਾਂ ਦੇ ਵੇਲੇ ਇਹ ਫਿਰ ਤੋਂ ਉਹਨਾਂ ਨੇ ਇਹ ਹਮਲਾ ਕਰਨਾ ਕੀਤਾ। ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਇਹ ਅਸਥਾਨ ਨੂੰ ਪ੍ਰਗਟ ਕੀਤਾ, ਉੱਥੇ ਥੜਾ ਬਣਾਇਆ ਸੀ ਪਿਆਰਿਓ, ਥੜਾ ਬਣਾਇਆ, ਯਾਦਗਾਰ ਕਾਇਮ ਕੀਤੀ। ਫਿਰ ਬਾਅਦ ਦੇ ਵਿੱਚ ਜ਼ਿਆਦਾ ਸਮਾਂ ਇਹ ਰਾਜ ਨਹੀਂ ਰਿਹਾ ਬਾਬਾ ਬੰਦਾ ਸਿੰਘ ਜੀ ਤੋਂ ਬਾਅਦ, ਨਾ ਮੈਂ ਭੁੱਲਦਾ ਹੋਵਾਂ ਤੇ ਭਾਈ ਆਲੀ ਸਿੰਘ ਜੀ ਨੂੰ ਉਹਨਾਂ ਨੇ ਇੱਥੋਂ ਦਾ ਜਿਹੜਾ ਹਾਕਮ ਜਿਹੜਾ ਨਿਯੁਕਤ ਕਰਨਾ ਕੀਤਾ ਤੇ ਉਸ ਤੋਂ ਬਾਅਦ ਭਾਈ ਫਤਿਹ ਫਤਿਹ ਸਿੰਘ ਜੀ ਆਦਿਕ, ਫਿਰ ਤੁਰਕਾਂ ਦਾ ਜ਼ੋਰ ਪੈ ਗਿਆ, ਇਹਨਾਂ ਨੂੰ ਇੱਥੋਂ ਨਿਕਲਣਾ ਪਿਆ। ਫਿਰ ਬਾਅਦ ਦੇ ਵਿੱਚ ਜਦੋਂ ਤੁਰਕਾਂ ਦਾ ਜ਼ੋਰ ਪੈ ਗਿਆ ਉਹਨਾਂ ਨੇ ਉਹ ਥੜਾ ਜਿਹੜਾ ਸਾਹਿਬਜ਼ਾਦਿਆਂ ਦਾ ਬਣਾਇਆ ਹੋਇਆ ਅਸਥਾਨ ਉਹਨੂੰ ਫਿਰ ਤੋਂ ਟਹਿ ਢੇਰੀ ਕਰ ਦਿੱਤਾ। ਫਿਰ ਦੁਬਾਰਾ ਪਿਆਰਿਓ ਕੀ ਹੋਇਆ, ਜਦੋਂ ਭਾਈ ਜੱਸਾ ਸਿੰਘ ਜੀ ਆਲੂਵਾਲੀਆ ਸੁਲਤਾਨ ਉਲ ਕੌਮ ਜਿਨ੍ਹਾਂ ਨੂੰ ਖਿਤਾਬ ਦਿੱਤਾ ਗਿਆ ਉਹਨਾਂ ਨੇ ਜਦੋਂ ਹਮਲਾ ਕੀਤਾ, ਫਿਰ ਉਹਨਾਂ ਨੇ ਵਧੀਆ ਅਸਥਾਨ ਜਿਹੜਾ ਕਾਇਮ ਕਰਨਾ ਕੀਤਾ। ਉਹ ਤੋਂ ਬਾਅਦ ਪਟਿਆਲੇ ਦੇ ਰਾਜੇ ਨੇ ਤੇ ਜਿਹੜੇ ਭੂਰੀ ਵਾਲੇ ਮਹਾਂਪੁਰਖ ਨਿਰਮਲੇ ਮਹਾਂਪੁਰਖ ਬਾਬਾ ਜੈਮਲ ਸਿੰਘ ਜੀ ਆਦਿਕ, ਜੋ ਹੁਣ ਭੂਰੀ ਵਾਲੀ ਜੋ ਸੰਪਰਦਾ ਜਿਨ੍ਹਾਂ ਮਹਾਂਪੁਰਖਾਂ ਦੀ ਨਿਰਮਲੇ ਮਹਾਂਪੁਰਖਾਂ ਦੀ ਚੱਲ ਰਹੀ ਹੈ, ਉਹਨਾਂ ਨੇ ਫਿਰ ਉਹਨਾਂ ਨੂੰ ਅੱਗੇ ਲਾ ਕਰਕੇ ਪਟਿਆਲੇ ਦੇ ਰਾਜੇ ਨੇ ਫਿਰ ਤੇ ਔਰ ਵੀ ਸੰਗਤਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੇ ਅਸਥਾਨ ਜਿਹੜਾ ਹੈ ਉਹ ਕਾਇਮ ਕਰਨਾ ਕੀਤਾ ਤੇ ਉਹਨਾਂ ਮਹਾਂਪੁਰਖਾਂ ਨੇ ਫਿਰ ਪਿਆਰਿਓ ਫਤਿਹਗੜ੍ਹ ਸਾਹਿਬ ਜੀ ਦੇ ਵਿੱਚ ਲੰਗਰ ਜਿਹੜਾ, ਪਹਿਲੇ ਲੰਗਰ ਵੀ ਨਹੀਂ ਚੱਲਿਆ ਕਰਦਾ, ਥੋੜ੍ਹਾ ਬਾੜਾ ਚਲੋ ਜਿਹੜੇ ਕਿਨੇ ਲਾ ਲਿਆ ਚਲਾ ਲਿਆ, ਫਿਰ ਪੱਕੇ ਲੰਗਰ ਜਿਹੜੇ ਹਨ ਉਹਨਾਂ ਮਹਾਂਪੁਰਖਾਂ ਨੇ ਕਰਨਾ ਕੀਤਾ। ਅੱਜ ਵੀ ਫਿਰ ਪਿਆਰਿਓ ਆਪਾਂ ਵੇਖਦੇ ਹਾਂ ਅਸਥਾਨ ਦੇ ਦਰਸ਼ਨ ਕਰਦੇ ਹਾਂ, ਫਿਰ ਬਾਅਦ ਦੇ ਵਿੱਚ ਔਰ ਵੀ ਅੱਗੇ ਸੰਗਤਾਂ ਦੇ ਸਹਿਯੋਗ ਦੇ ਨਾਲ ਰਲ ਮਿਲ ਕਰਕੇ ਇਹ ਦਿਹਾੜੇ ਜਿਹੜੇ ਹਨ ਬਹੁਤ ਵੱਡੇ ਪੈਮਾਨੇ 'ਤੇ ਪੰਥਕ ਪੈਮਾਨਿਆਂ ਦੇ ਉੱਤੇ ਇਹ ਮਨਾਏ ਜਾਂਦੇ ਹਨ। ਬਹੁਤ ਵੱਡਾ ਪਿਆਰਿਓ ਜੇ ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਵੇਖਦੇ ਹਾਂ ਇਹ ਸ਼ਹੀਦੀ ਸਪਤਾਹ ਜਿਹੜਾ ਹੈ ਅਤੇ ਬਹੁਤ ਚੜ੍ਹਦੀ ਕਲਾ ਦੇ ਵਿੱਚ ਪੰਜਾਬ ਦੀ ਪੂਰੀ ਧਰਤੀ ਤੋਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਜਿਹੜੀਆਂ ਦੂਰੋਂ ਚੱਲ ਚੱਲ ਕਰਕੇ ਆਉਂਦੀਆਂ ਅਤੇ ਇਹ ਦਿਹਾੜੇ ਜਿਹੜੇ ਹਨ ਸ਼ਹਾਦਤ ਦੇ ਉਸ ਅਸਥਾਨ 'ਤੇ ਜਿਹੜੇ ਹਨ ਸ਼ਹੀਦੀ ਸਪਤਾਹ ਦੇ ਰੂਪ ਦੇ ਵਿੱਚ ਇਹ ਦਿਹਾੜੇ ਮਨਾਏ ਜਾਂਦੇ ਹਨ। ਸੋ ਰਹੋ ਵਿਚਾਰ ਸਾਧ ਸੰਗਤ ਜੀ, ਆਓ ਆਪਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜੋ ਇਤਿਹਾਸ ਚੱਲ ਰਿਹਾ, ਜੋ ਕਵੀ ਰਾਜ ਜੀ ਨੂੰ ਜੋ ਸਰੋਤ ਪ੍ਰਾਪਤ ਹੋਏ ਉਸ ਮੁਤਾਬਕ ਜੋ ਉਹਨਾਂ ਨੇ ਇਤਿਹਾਸ ਇੱਥੇ ਜ਼ਿਕਰ ਕਰਨਾ ਕੀਤਾ ਉਹਦੀ ਆਪਾਂ ਵਿਚਾਰ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ ਹੋਇਆਂ

ਹੁਣ ਦੇਖੋ ਇੱਥੇ ਬਚਨ ਆਇਆ ਕਿ ਬੰਦਾ ਸਿੰਘ ਜੀ ਨੂੰ ਫਿਰ ਇਹਨਾਂ ਲੋਕਾਂ ਨੇ ਕੀ ਕੀਤਾ, ਉਹਨਾਂ ਨੇ ਕਿਹਾ ਕਿ ਦੇਖੋ ਭਾਈ ਅਸੀਂ ਇਹਦੇ ਭਾਗੀਦਾਰ ਥੋੜ੍ਹੀ ਹਾਂ, ਬੇਸ਼ੱਕ ਇਹਨੇ ਪਾਪ ਕਰਨਾ ਕੀਤਾ, ਸਾਡੇ ਘਰ ਸਾਡੇ ਮਕਾਨਾਂ ਨੂੰ ਨਾ ਢਵਾਇਆ ਜਾਵੇ, ਅਸੀਂ ਪੈਸਾ ਦੇਵਾਂਗੇ। ਕਿਉਂਕਿ ਯਾਦ ਰੱਖੋ ਪਿਆਰਿਓ, ਪੈਸਾ ਹੀ ਜਿਹੜਾ ਹੈ, ਜਿੰਨੀ ਜ਼ਿਆਦਾ ਤੁਹਾਡੇ ਕੋਲ ਮਾਇਆ ਹੋਵੇਗੀ ਉਨੀ ਵੱਡੀ ਤੁਹਾਡੀ ਸਲਤਨਤ ਹੋਵੇਗੀ, ਤੁਹਾਡੇ ਜਿਹੜੇ ਹਨ ਤੁਹਾਡਾ ਬੋਲਬਾਲਾ ਹੋਵੇਗਾ। ਅੱਜ ਵੀ ਦੇਖੋ ਕੋਈ ਵੀ ਵੱਡੇ ਦੇਸ਼ ਜਿਹੜੇ ਹਨ, ਆਪਾਂ ਇਹ ਨਹੀਂ ਕਹਿੰਦੇ ਹਾਂ ਕਿ ਜੀ ਆਹ ਦੇਸ਼ ਵੱਡਾ, ਇੱਥੋਂ ਦੀ ਜਨਸੰਖਿਆ ਬਹੁਤ ਵੱਡੀ ਹੈ। ਉਹੀ ਦੇਸ਼ ਸ਼ਕਤੀਸ਼ਾਲੀ ਹੁੰਦਾ ਜਿਹਦੇ ਕੋਲ ਪੈਸਾ ਬਹੁਤ ਜ਼ਿਆਦਾ ਹੋਵੇ, ਜਿਨ੍ਹਾਂ ਦੇ ਕੋਲ ਤਗੜੀ ਮਾਇਆ ਹੁੰਦੀ ਹੈ। ਕਿਉਂਕਿ ਮਾਇਆ ਦੇ ਨਾਲ ਹੀ ਪਿਆਰਿਓ ਸੰਸਾਰੀ ਮਾਰ ਕੇ ਮਾਰੇ ਜਾ ਸਕਦੇ ਹਨ, ਕਾਮਯਾਬੀਆਂ ਜਿਹੜੀਆਂ ਪ੍ਰਾਪਤ ਹੁੰਦੀਆਂ। ਅਤੇ ਬਾਬਾ ਬੰਦਾ ਸਿੰਘ ਜੀ ਨੇ ਫਿਰ ਕੀ ਕਰਨਾ ਕੀਤਾ, ਇਹ ਬੇਈਮਾਨ ਬੰਦੇ ਜਿਹੜੇ ਜੋ ਪਿਆਰਿਓ ਇਹਨਾਂ ਨੇ ਲੋਕਾਂ ਤੋਂ, ਜਿਹੜੇ ਗਰੀਬ ਲੋਕਾਂ ਤੋਂ ਪੈਸਾ ਲੁੱਟ ਲੁੱਟ ਕਰਕੇ ਖਜ਼ਾਨਾ ਜਮ੍ਹਾਂ ਕਰਨਾ ਕੀਤਾ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਿਰ ਸਰਹੰਦ ਦਾ ਸਾਰਾ ਖਜ਼ਾਨਾ ਜਿਹੜਾ ਆਪਣੇ ਅਧੀਨ ਆਪਣੇ

0: ਜੀ ਨੇ ਹੁਣ ਉਹਨੂੰ ਆਪਣੇ ਤਾਬੇ ਵਿੱਚ ਲੈ ਲਿਆ।
1: ਬੜੇ ਤਨਾੜ ਜਹਾਂ ਨਰਗਨ
0: ਉਸ ਨਗਰ ਦੇ ਵਿੱਚ ਪਿਆਰਿਓ ਸਰਹੰਦ ਦੇ ਵਿੱਚ ਉਹਨਾਂ ਟਾਈਮ ਉਹਨਾਂ ਜ਼ਮਾਨਿਆਂ ਦੇ ਵਿੱਚ ਬਹੁਤ ਵੱਡੇ ਵੱਡੇ ਮਾਇਆਧਾਰੀ ਤਨਾੜ ਲੋਕ ਰਿਹਾ ਕਰਦੇ। ਉਹਨਾਂ ਲੋਕਾਂ ਦਾ ਸਾਰਾ ਮਾਲ ਧਨ ਜਿਹੜਾ ਹੈ ਉਹਨੂੰ ਆਪਣੇ ਅਧੀਨ ਕਰਨਾ ਕੀਤਾ। ਜਿਹੜੇ ਨਗਰ ਦੇ ਲੋਕ ਜਿਹੜੇ ਹਨ ਜੋ ਜਿਨ੍ਹਾਂ ਨੇ ਬੇਈਮਾਨੀ ਦੇ ਵਿੱਚ ਇਹਦਾ ਸਾਥ ਦੇਣਾ ਕੀਤਾ ਉਹਨਾਂ ਨੂੰ ਬੜਾ ਡਰ ਦਿੱਤਾ। ਹੁਣ ਕਈ ਲੋਕ ਪਿਆਰਿਓ ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਦੇਖੋ ਭਾਈ ਜੇ ਆਪਣੀ ਜਾਨ ਬਚਾਉਣੀ ਹੈ ਤੇ ਜੇ ਜੰਗ ਕਰਨੀ ਤੇ ਆ ਜਾਓ ਮੈਦਾਨ ਦੇ ਵਿੱਚ, ਅਸੀਂ ਤਿਆਰ ਹਾਂ, ਲੇਕਿਨ ਅਸੀਂ ਤੁਹਾਡੇ ਉੱਤੇ ਵਾਰ ਨਹੀਂ ਕਰਨਾ, ਤੁਹਾਨੂੰ ਮਾਰਨਾ ਨਹੀਂ ਹੈ, ਜੇ ਚੜ ਕੇ ਆਓਗੇ ਤੇ ਜ਼ਰੂਰ ਮਾਰਾਂਗੇ, ਤੇ ਜੇ ਆਪਣੀ ਜਾਨ ਬਚਾਉਣੀ ਹੈ ਤਾਂ ਹੁਣ ਇਹ ਇਲਾਕਾ ਛੱਡ ਕਰਕੇ ਭੱਜ ਜਾਓ। ਹੁਣ ਕਈ ਵੱਡੇ ਤਨਾੜ ਵਿਅਕਤੀ ਉਹਨਾਂ ਨੇ ਵੇਖਿਆ ਕਿ ਭਾਈ ਕੰਮ ਬੜਾ ਔਖਾ ਹੋ ਗਿਆ, ਉਹ ਆਪਣੀ ਮਾਇਆ, ਆਪਣਾ ਧਨ, ਆਪਣੀਆਂ ਜ਼ਮੀਨ ਜਾਇਦਾਦਾਂ ਸਭ ਛੱਡ ਕਰਕੇ ਭੱਜਣ ਲੱਗੇ। ਉਹਨਾਂ ਦੇ ਮਨ ਵਿੱਚ ਆਇਆ ਕਿ ਭਾਈ ਜੇ ਜੰਗ ਕਰਦੇ ਹਾਂ ਐਵੇਂ ਮਾਰੇ ਜਾਵਾਂਗੇ। ਇਹਨਾਂ ਨੇ ਕਹਿਣਾ ਕਿ ਇਹ ਵੀ ਦੇਖੋ ਵਜ਼ੀਰ ਖਾਨ ਦੇ ਸਾਥੀਦਾਰ ਹਨ, ਉਹਨਾਂ ਨੇ ਇਹਦੇ ਵਿੱਚ ਹੀ ਮੁਨਾਸਬ ਸਮਝਿਆ ਕਿ ਭੱਜ ਜਾਓ, ਆਪਣੇ ਪ੍ਰਾਣਾਂ ਨੂੰ ਬਚਾ ਲਿਓ।
1: ਸਭ ਕੁਛ ਤਾਂ ਲੁਟਾ
0: ਹੁਣ ਜੋ ਵੀ ਉੱਥੇ ਉਹਨਾਂ ਦਾ ਪੈਸਾ ਆਦਿਕ ਜਿੰਨਾ ਕੁ ਸਮਾਨ ਲੈ ਕੇ ਭੱਜ ਸਕਦੇ ਉਹ ਭੱਜ ਗਏ, ਬਾਕੀ ਦਾ ਸਾਰਾ ਸਾਜੋ ਸਮਾਨ ਉਹਨਾਂ ਨੇ ਉੱਥੇ ਹੀ ਛੱਡ ਦਿੱਤਾ।
1: ਸੰਕਟ ਪਰਮ ਸਭਨ ਕੇ
0: ਇਸ ਤਰ੍ਹਾਂ ਇਹ ਸਾਰੇ ਲੋਕਾਂ ਦੇ ਉੱਤੇ ਬਹੁਤ ਜ਼ਿਆਦਾ ਸੰਕਟ ਜਿਹੜਾ ਆਉਣ ਕਰਕੇ ਪੈ ਗਿਆ।
1: ਕੁਛ ਅਰੇ ਮਾਰ ਕਰ ਲਏ
0: ਹੁਣ ਜਿਹੜਾ ਕੋ ਅੜ ਗਿਆ, ਜਿਹੜਾ ਕਹਿੰਦਾ ਸੀ ਕਿ ਨਹੀਂ ਜੀ ਮੈਂ ਪੈਸਾ ਨਹੀਂ ਦੇਣਾ, ਮੇਰੀ ਕਮਾਈ ਹੋਈ ਜਮਾ ਪੂੰਜੀ ਹੈ, ਜਿਹੜੇ ਕੋਈ ਅੜਨ ਲੱਗੇ ਝਗੜਨ ਲੱਗੇ ਹਨ ਫਿਰ ਉਹਨਾਂ ਨੂੰ ਫਿਰ ਸਿੰਘਾਂ ਨੇ ਚੰਗੀ ਤਰ੍ਹਾਂ ਚਾਟਾ ਛਕਾਉਣਾ ਕੀਤਾ। ਫਿਰ ਇਹੀ ਉਹਨਾਂ ਨੂੰ ਬੋਲਦੇ ਕਿ ਦੇਖੋ ਭਾਈ ਜਦੋਂ ਸਾਹਿਬਜ਼ਾਦਿਆਂ ਦਾ ਇੱਥੇ ਕਤਲ ਹੋਇਆ ਉਹਨਾਂ ਨੂੰ ਸਜਾਵਾਂ ਦਿੱਤੀਆਂ ਗਈਆਂ ਤੇ ਤੁਹਾਡਾ ਇਹ ਫਰਜ਼ ਬਣਦਾ ਸੀ, ਤੁਹਾਡਾ ਧਰਮ ਬਣਦਾ ਸੀ ਕਿ ਤੁਸੀਂ ਸਾਰੇ ਇਕੱਠੇ ਹੋ ਕਰਕੇ ਬਗਾਵਤ ਕਰ ਦਿੰਦੇ, ਕਹਿ ਦਿੰਦੇ ਕਿ ਭਾਈ ਵਜ਼ੀਰ ਖਾਨ ਉਹਨੇ ਬਹੁਤ ਵੱਡਾ ਪਾਪ ਕਰਨਾ ਕੀਤਾ, ਗੁਨਾਹ ਕਰਨਾ ਕੀਤਾ, ਤੁਸੀਂ ਬਚ ਸਕਦੇ ਸੀ। ਲੇਕਿਨ ਉਸ ਵੇਲੇ ਕਿਉਂਕਿ ਪਿਆਰਿਓ ਇਹਨਾਂ ਲੋਕਾਂ ਨੇ ਕੀ ਕੀਤਾ, ਇਸ ਗੱਲ ਨੂੰ ਜਾਇਜ਼ ਠਹਿਰਾਉਣਾ ਕੀਤਾ। ਇਹਨਾਂ ਨੇ ਕਿਹਾ ਸੀ ਕਿ ਵਜ਼ੀਰ ਖਾਨ ਤੂੰ ਬਹੁਤ ਚੰਗਾ ਕੰਮ ਕਰਨਾ ਕੀਤਾ। ਇਹੀ ਤਾਂ ਪਿਆਰਿਓ ਗੱਲ ਹੁੰਦੀ ਹੈ ਜਿਹੜੀ ਪਬਲਿਕ ਹੁੰਦੀ ਨਾ ਜਿਹੜੇ ਲੋਕ ਹੁੰਦੇ। ਹੁਣ ਗੱਲ ਕੀ ਹੁੰਦੀ, ਕੋਈ ਵੱਡਾ ਹਾਕਮ ਹੈ, ਕੋਈ ਰਾਜੇ ਨੇ, ਕੋਈ ਮੰਤਰੀ ਨੇ ਕੋਈ ਗੁਨਾਹ ਕਰਨਾ ਕੀਤਾ, ਕੋਈ ਪਾਪ ਕਰਨਾ ਕੀਤਾ, ਉਸ ਵੇਲੇ ਚਾਹੀਦਾ ਕਿ ਭਾਈ ਕਿ ਜਦੋਂ ਤੁਸੀਂ ਵੇਖਦੇ ਕਿ ਹਾਂਜੀ ਇਹ ਗਲਤ ਹੋਇਆ ਹੈ ਤੇ ਉਹਦਾ ਫਿਰ ਉਹ ਮੁਖਾਲਫਤ ਕਰਦੇ, ਉਹਦੇ ਲਈ ਨਾ ਸਟੈਂਡ ਲੈਂਦੇ, ਉਹਦੀ ਖਿਲਾਫਤ ਕਰਦੇ, ਕਹਿੰਦੇ ਕਿ ਨਹੀਂ ਭਾਈ ਇਹ ਤੁਸੀਂ ਚੰਗਾ ਕੰਮ ਨਹੀਂ ਕਰਨਾ ਕੀਤਾ, ਬਹੁਤ ਵੱਡਾ ਤੁਸਾਂ ਨੇ ਗੁਨਾਹ ਕਰਨਾ ਕੀਤਾ। ਇਸ ਤਰ੍ਹਾਂ ਜੇ ਉਹ ਲੋਕ ਵੀ ਇਹਦੇ ਉੱਤੇ ਦਬਾਅ ਪਾਉਂਦੇ ਤਾਂ ਪਿਆਰਿਓ ਗੱਲ ਵੱਖਰੀ ਹੋਣੀ ਸੀ, ਲੇਕਿਨ ਇਹਨਾਂ ਬੇਈਮਾਨਾਂ ਨੇ ਫਿਰ ਕੀ ਕੀਤਾ ਕਿ ਇਸ ਗੱਲ ਨੂੰ ਜਾਇਜ਼ ਠਹਿਰਾਇਆ, ਕਿਹਾ ਕਿ ਵਜ਼ੀਰ ਖਾਨ ਤੂੰ ਨੇ ਚੰਗਾ ਕੰਮ ਕਰਨਾ ਕੀਤਾ। 84 ਦੇ ਦੌਰ ਦੇ ਵਿੱਚ ਵੀ ਪਿਆਰਿਓ ਇਸ ਤਰ੍ਹਾਂ ਹੀ ਹੋਇਆ ਹੈ। ਹੁਣ ਜਦੋਂ 84 ਦੇ ਵੇਲੇ ਜਦੋਂ ਇਹਨਾਂ ਨੇ ਉਸ ਵੇਲੇ ਦੀ ਮੌਜੂਦਾ ਸਰਕਾਰ ਨੇ ਸ਼੍ਰੀ ਹਰਿਮੰਦਰ ਸਾਹਿਬ ਦੇ ਉੱਤੇ ਕੰਪਲੈਕਸ ਦੇ ਵਿੱਚ ਫੌਜ ਨੂੰ ਭੇਜਣਾ ਕੀਤਾ, ਅਕਾਲ ਤਖਤ ਸਾਹਿਬ ਜੀ ਦੇ ਉੱਤੇ ਹਮਲਾ ਕਰਨਾ ਕੀਤਾ, ਉਹ ਤੋਂ ਬਾਅਦ ਜਦੋਂ ਇਲੈਕਸ਼ਨ ਹੋਏ, ਹੁਣ ਗੱਲ ਤਾਂ ਦੇਖੋ ਸਾਫ ਸਿੱਧੀ ਹੈ, ਹੁਣ ਲੋਕਾਂ ਨੂੰ ਵੀ ਚਾਹੀਦਾ ਨਾ ਕਿ ਦੇਖੋ ਭਾਈ ਕਿ ਇਸ ਪਾਪਰ ਨੇ ਇਹਨਾਂ ਬੇਈਮਾਨ ਲੋਕਾਂ ਨੇ ਬਹੁਤ ਵੱਡਾ ਪਾਪ ਕਰਨਾ ਕੀਤਾ, ਆਪਾਂ ਇਹਨਾਂ ਦਾ ਸਾਥ ਨਹੀਂ ਦੇਣਾ ਹੈ। ਅਤੇ ਉਸ ਵੇਲੇ ਪਿਆਰਿਓ ਜਦੋਂ ਦੁਬਾਰਾ ਇਲੈਕਸ਼ਨ ਹੋਏ ਫਿਰ ਤੋਂ ਮੈਜੋਰਟੀ ਦੇ ਵਿੱਚ ਜਿਨ੍ਹਾਂ ਨੇ ਪਾਪ ਕਰਨਾ ਕੀਤਾ, ਧਰੋਹ ਕਰਨਾ ਕੀਤਾ, ਉਹਨਾਂ ਨੂੰ ਹੀ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਉਹਨਾਂ ਦੀ ਪਾਰਟੀ ਨੂੰ ਜਿਤਾਉਣਾ ਕੀਤਾ। ਇਹਦਾ ਸਿੱਧਾ ਇਹੀ ਮਤਲਬ ਹੈ ਕਿ ਆਮ ਲੋਕਾਂ ਨੇ ਵੀ ਫਿਰ ਇਹਨੂੰ ਜਾਇਜ਼ ਠਹਿਰਾਇਆ। ਇਹੀ ਤਾਂ ਗੱਲ ਹੁੰਦੀ ਹੈ ਬਾਅਦ ਦੇ ਵਿੱਚ ਫਿਰ ਜਦੋਂ ਇਹਨਾਂ ਨੂੰ ਸਜ਼ਾਵਾਂ ਪ੍ਰਾਪਤ ਹੋਈਆਂ ਫਿਰ ਕਹਿੰਦੇ ਜੀ ਬਹੁਤ ਗਲਤ ਹੋਇਆ। ਅੱਜ ਆਪਾਂ ਵੇਖਦੇ ਹਾਂ ਪਿਆਰਿਓ ਕਿ ਅੱਜ ਦੇ ਜ਼ਮਾਨੇ ਦੇ ਵਿੱਚ ਇੰਨਾ ਲੰਬਾ ਸਮਾਂ ਅੱਜ ਜਾ ਕਰਕੇ ਜੋ ਪਤਾ ਚੱਲ ਰਿਹਾ ਕਿ ਕਈ ਜੁਝਾਰੂ ਸਿੰਘਾਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ, ਕਿੰਨਾ ਉਸ ਵੇਲੇ ਮਨੁੱਖੀ ਅਧਿਕਾਰ ਦਾ ਜੋ ਉਹਨਾਂ ਨੇ ਝੰਡਾ ਬੁਲੰਦ ਕਰਨਾ ਕੀਤਾ, ਇਹ ਮੁੱਦੇ ਨੂੰ ਇੰਟਰਨੈਸ਼ਨਲ ਲੈਵਲ ਤੇ ਲੈ ਕੇ ਗਏ, ਉਹਨਾਂ ਦਾ ਇਹਨਾਂ ਬੇਈਮਾਨਾਂ ਨੇ ਕੀ ਹਸ਼ਰ ਕੀਤਾ। ਅੱਜ ਬੜੇ ਇਹ ਗੰਭੀਰ ਮੁੱਦੇ ਹਨ ਭਾਈ ਖਾਲੜਾ ਜੀ ਆਦਿਕ, ਉਹਨਾਂ ਨੇ ਫਿਰ ਤਕਰੀਬਨ 25,000 ਦੇ ਕਰੀਬ ਉਹਨਾਂ ਨੇ ਇਹ ਲਵਾਰਿਸ ਲਾਸ਼ਾਂ ਦੀ ਚੋਣ ਕਰਨੀ ਕੀਤੀ, ਗਿਣਤੀ ਕੀਤੀ, ਕਿਹਾ ਕਿ ਦੇਖੋ 25,000 ਤੋਂ ਵੱਧ ਇਹਨਾਂ ਬੇਈਮਾਨਾਂ ਨੇ ਉਹਨਾਂ ਦੇ ਰਹਿੰਦਿਆਂ ਜੋ ਉਹਨਾਂ ਨੂੰ ਇਹ ਪੂਰਾ ਦਸਤਾਵੇਜ਼ ਆਦਿਕ ਪ੍ਰਾਪਤ ਹੋਏ, ਇਹ ਤੋਂ ਵੱਧ ਲੋਕਾਂ ਦਾ ਕਤਲ ਹੋ ਗਿਆ, ਇਹਨੂੰ ਅੱਤਵਾਦੀ ਵੱਖਵਾਦੀ ਕਰਕੇ ਮਾਰ ਦਿੱਤਾ ਗਿਆ। ਹੁਣ ਆਪਾਂ ਵੇਖਦੇ ਹਾਂ ਅੱਜ ਵੀ ਪਿਆਰਿਓ ਕੋਈ ਬਹੁਤ ਵੱਡੇ ਤੋਂ ਵੱਡਾ ਪਾਪੀ ਹੈ, ਗੁਨਾਹਗਾਰ ਹੈ, ਉਹਨੂੰ ਵੀ ਕਦੇ ਮਾਰਿਆ ਜਾਂਦਾ ਤੇ ਮਾਰਨ ਤੋਂ ਬਾਅਦ ਪਿਆਰਿਓ ਉਹਦੇ ਸਰੀਰ ਦੇ ਨਾਲ ਨਫ਼ਰਤ ਨਹੀਂ ਕੀਤੀ ਜਾਂਦੀ ਹੈ, ਉਹਦੇ ਸਰੀਰ ਨੂੰ ਸਤਿਕਾਰ ਦੇ ਨਾਲ ਉਹਦੇ ਮਤ ਮੁਤਾਬਕ ਉਹਦਾ ਸੰਸਕਾਰ ਕਰ ਦਿੰਦੇ। ਜੇ ਲਵਾਰਿਸ ਹੈ, ਜੇ ਉਹਦਾ ਵਾਰਿਸ ਹੈ ਤੇ ਉਹਦੇ ਸਪੁਰਦ ਕਰ ਦਿੰਦੇ ਕਿ ਲਓ ਭਾਈ ਇਹ ਤੁਹਾਡੇ ਬੱਚੇ ਦੀ ਜਾਂ ਇਹ ਤੁਹਾਡੇ ਮੈਂਬਰ ਦੀਆਂ ਲਾਸ਼ਾਂ ਹਨ, ਜੋ ਤੁਸੀਂ ਕਰਨਾ। ਇਸ ਤਰ੍ਹਾਂ ਉਹਨਾਂ ਦੇ ਸਪੁਰਦ ਕੀਤਾ ਜਾਂਦਾ, ਉਹਨਾਂ ਨੂੰ ਵੀ ਪਤਾ ਚੱਲ ਜਾਂਦਾ ਕਿ ਚਲੋ ਠੀਕ ਹੈ ਭਾਈ ਇਹ ਭਾਣਾ ਵਰਤ ਗਿਆ। ਲੇਕਿਨ ਪਿਆਰਿਓ ਮਾਰ ਦਿੱਤਾ ਗਿਆ, ਗੁੰਮਸ਼ੁਦਾ ਕਹਿ ਕਰਕੇ, ਲਵਾਰਿਸ ਕਹਿ ਕਰਕੇ ਉਹਨਾਂ ਦਾ ਇਹ ਕਰ ਦਿੱਤਾ ਗਿਆ। ਸੋ ਕਹਿਣ ਦਾ ਮਤਲਬ ਫਿਰ ਜਦੋਂ ਸਮਾਂ ਜਦੋਂ ਬਦਲਦਾ ਫਿਰ ਲੋਕ ਉਸ ਵੇਲੇ ਇਹੀ ਕਹਿੰਦੇ ਕਿ ਭਾਈ ਉਸ ਵੇਲੇ ਜਦੋਂ ਆਵਾਜ਼ ਚੁੱਕਣੀ ਸੀ ਨਾ ਤੁਸੀਂ ਕਿਉਂ ਨਹੀਂ ਚੁੱਕੀ ਹੈ। ਉਸ ਜ਼ਮਾਨੇ ਦੀ ਮੈਂ ਗੱਲ ਕਰਾਂ, 84 ਦੀ ਮੈਂ ਗੱਲ ਕਰਾਂ ਪਿਆਰਿਓ, ਜਦੋਂ ਇਹਨਾਂ ਨੇ ਹਮਲਾ ਕੀਤਾ। ਇਹ ਨਹੀਂ ਕਿ ਸਾਰੇ ਬੇਈਮਾਨ ਸੀ, ਕਈ ਜਿਹੜੇ ਚੰਗੇ ਜਿਹੜੇ ਸੀ ਨਾ ਉਹਨਾਂ ਨੇ ਪਿਆਰਿਓ ਉਹਨਾਂ ਨੇ ਐਨ ਸਾਹਮਣੇ ਖੜੇ ਹੋ ਕਰਕੇ ਉਹਨਾਂ ਨੇ ਬੇਬਾਕੀ ਦੇ ਨਾਲ ਇੰਟਰਵਿਊ ਦਿੱਤੇ। ਉਹਨਾਂ ਨੇ ਕਿਹਾ ਕਿ ਸਿੱਖਾਂ ਦੇ ਨਾਲ ਤੁਸੀਂ ਬਹੁਤ ਗਲਤ ਕਰ ਰਹੇ ਹੋ, ਬਹੁਤ ਜ਼ਿਆਦਾ ਜ਼ੁਲਮ ਜਿਹੜਾ ਤੁਸੀਂ ਢਾ ਰਹੇ ਹੋ। ਫਿਰ ਬਾਅਦ ਦੇ ਵਿੱਚ ਪੰਥ ਨੇ ਵੀ ਪਿਆਰਿਓ ਉਹਨਾਂ ਦਾ ਬਹੁਤ ਸਨਮਾਨ ਕੀਤਾ। ਇਸ ਤਰ੍ਹਾਂ ਹੁੰਦੇ ਪਾਪੀ ਵੀ ਹੁੰਦੇ ਚੰਗੇ ਵੀ ਹੁੰਦੇ। ਹੁਣ ਇਹਨਾਂ ਨੂੰ ਇਹੀ ਕਹਿੰਦੇ ਬਾਬਾ ਜੀ ਬੰਦਾ ਸਿੰਘ ਜੀ ਕਿ ਬੇਈਮਾਨੋ ਉਸ ਵੇਲੇ ਤੁਸੀਂ ਕਿਉਂ ਚੁੱਪ ਰਹਿ ਗਏ। ਉਸ ਵੇਲੇ ਗੱਲ ਕਰਦੇ ਕਹਿੰਦੇ ਵਜ਼ੀਰ ਖਾਂ ਨੂੰ ਕਿ ਵਜ਼ੀਰ ਖਾਂ ਤੂੰ ਗਲਤ ਕੰਮ ਕਰ ਰਿਹਾ ਤੇ ਅਸੀਂ ਤੁਹਾਨੂੰ ਬਖਸ਼ ਲੈਣਾ ਸੀ, ਪਾਪ ਉਹਨੇ ਕੀਤਾ, ਪਾਪ ਦੇ ਵਿੱਚ ਤੁਸੀਂ ਪੂਰੇ ਭਾਗੀਦਾਰ ਹੋ, ਉਹਦਾ ਸਾਥ ਦਿੱਤਾ, ਹੁਣ ਉਹਦੇ ਪਾਪ ਦਾ ਫਲ ਮਿਲਣਾ, ਤੁਹਾਨੂੰ ਵੀ ਤੁਹਾਡੇ ਵੱਟੇ ਦਾ ਪਾਪ ਮਿਲੇਗਾ। ਹੁਣ ਪੂਰੇ ਪੁਰੀ ਦੇ ਉੱਤੇ ਗੁਰੂ ਕੇ ਸਿੰਘ ਬਾਬਾ ਜੀ ਦੀ ਫੌਜ ਪੈ ਗਈ, ਇਹਨਾਂ ਨੂੰ ਕੌਣ ਬਚਾ ਸਕਦਾ। ਇਸ ਤਰ੍ਹਾਂ ਬਾਬਾ ਬੰਦਾ ਸਿੰਘ ਜੀ ਨੇ ਕਈ ਦਿਨ ਪਿਆਰੇ ਉੱਥੇ ਡੇਰਾ ਰੱਖਿਆ। ਉਹਨਾਂ ਨੇ ਇਹੀ ਵਚਨ ਕੀਤਾ ਕਿ ਇਹਨਾਂ ਦੇ ਘਰ ਮਹਿਲ ਮਾੜੀਆਂ ਜਿਹੜੀਆਂ ਨਾ ਸਰਕਾਰੀ ਦਰਬਾਰੀ ਸਾਰਿਆਂ ਨੂੰ ਢਾ ਦਿਓ। ਫਿਰ ਇਹਨਾਂ ਇੱਥੋਂ ਦੀਆਂ ਜੜਾਂ ਪੁੱਟ ਕਰਕੇ ਪਿਆਰੇ ਸਤਲੁਜ ਦਰਿਆ ਦੇ ਵਿੱਚ ਪਾਉਣਾ ਕੀਤਾ, ਜੋ ਸ਼ੁਰੂਆਤ ਦੇ ਵਿੱਚ ਦਾਸ ਨੇ ਬੇਨਤੀ ਕੀਤੀ, ਇੱਥੋਂ ਪਿਆਰਿਓ ਕਾਰਜ ਆਰੰਭਕ ਹੋ ਗਿਆ। ਹੁਣ ਵੀ ਕਈ ਜਿਹੜੇ ਬਜ਼ੁਰਗ ਜਿਹੜੇ ਨਾ ਪਿਆਰਿਓ ਅੱਜ ਵੀ ਉਹ ਉਹਨਾਂ ਦੇ ਦਰਸ਼ਨ ਹੁੰਦੇ, ਉਹ ਦੱਸਦੇ ਕਿ ਭਾਈ ਜਦੋਂ ਅਸੀਂ ਛੋਟੇ ਹੁੰਦੇ ਨਾ ਜਦੋਂ ਵੀ ਸ੍ਰੀ ਫਤਿਹਗੜ੍ਹ ਸਾਹਿਬ ਜਾਣਾ ਉੱਥੇ ਦਰਸ਼ਨ ਦੀਦਾਰੇ ਕਰਨੇ।

0: ਦਿੱਤਾ ਤੇ ਉੱਥੇ ਜਦੋਂ ਰੇਲਵੇ ਟਰੈਕ ਬਣਾਈ ਜਾ ਰਹੀ ਸੀ ਉਹਦੇ ਥੱਲੇ ਉਹ ਪਾ ਦਿੱਤਾ। ਅੱਜ ਵੀ ਪਿਆਰਿਓ ਫਿਰ ਉਹਦੇ ਉੱਤੇ ਲੋਹੇ ਦੀਆਂ ਪੱਠੜੀਆਂ ਪੈ ਗਈਆਂ, ਉਹਦੇ ਉੱਤੇ ਲੋਹੇ ਦੀ ਟ੍ਰੇਨ ਜਿਹੜੀ ਹੈ ਚੱਲਦੀ ਹੈ। ਜੋ ਇਸ ਪੁਰ ਭਾਵ ਕੇ ਜਿਹੜਾ ਇਸ ਨਗਰ ਦੇ ਲੋਕਾਂ ਦੇ ਘਰ ਢਾਉਂਦਾ
1: ਸੋ ਜਬ ਕਬ ਧਨ ਕੋ ਬਹੁਲ ਹੈ।
0: ਤੇ ਫਿਰ ਇਹ ਕਹਿ ਦਿੱਤਾ ਕਿ ਭਾਈ ਉਹਨੂੰ ਕੋਈ ਤੋਟਾ ਨਹੀਂ ਰਵੇਗਾ।
1: ਲੋਕ ਪਰ ਨਰ ਰੰਗੇ,
0: ਹੁਣ ਪਿਆਰਿਓ ਦਲ ਦੇ ਲੋਕ ਉਹ ਵੀ ਸੀ ਹੁਣ ਨਾਲ, ਤੇ ਬਾਬਾ ਜੀ ਦੇ ਨਾਲ ਆਮ ਬਹੁਤ ਜ਼ਿਆਦਾ ਲੁਟੇਰੇ ਬੰਦੇ ਵੀ ਬਹੁਤ ਜ਼ਿਆਦਾ ਰਲ ਗਏ, ਉਹ ਵੀ ਆ ਗਏ। ਹੁਣ ਉਹਨਾਂ ਨੂੰ ਤਾਂ ਮੌਜਾਂ ਲੱਗ ਗਈਆਂ। ਉਹਨਾਂ ਨੇ ਕੀ ਕੀਤਾ ਕਿ ਭਾਈ ਕਿ ਜੋ ਵੀ ਮਿਲਦਾ ਢਾ ਦਿੰਦੇ, ਢਾ ਕਰਕੇ ਉਹਨਾਂ ਦਾ ਮਾਲ ਧਨ ਉਹ ਲੁੱਟ ਲਿਆ ਕਰਦੇ।
1: ਪੱਖੀ ਅਟਾਰ
0: ਹੁਣ ਬਹੁਤ ਵੱਡੇ ਵੱਡੇ ਪੌੜ ਚੌਪੱਖੀ ਅਟਾਰੀਆਂ ਆਦਿਕ
1: ਛਾਤ ਰਾਮ ਟੀ
0: ਜਿੱਥੇ ਪਿਆਰੇ ਉਹ ਛੱਜੇ ਸ਼ਾਂਤ ਜਿਹੜੇ ਹਨ ਤੇ ਗੁਮਟੀਆਂ ਆਦਿਕ, ਉਹਨਾਂ ਜ਼ਮਾਨਿਆਂ ਦੇ ਵਿੱਚ ਦੋ ਮੰਜ਼ਿਲਾ ਤਿੰਨ ਮੰਜ਼ਿਲਾ ਇਮਾਰਤ ਕਿਹਦੀ ਹੋਣੀ। ਤੇ ਲੋਕੀ ਕਹਿੰਦੇ ਸੀ ਕਿ ਭਾਈ ਉਹਦਾ ਤਾਂ ਬੰਗਲਾ ਹੈ, ਬਹੁਤ ਵੱਡਾ ਉਹਦਾ ਕੋਠਾ ਬਣਿਆ ਹੋਇਆ, ਇੰਨੇ ਵੱਡੇ ਵੱਡੇ ਘਰ ਜਿਹੜੇ ਹਨ ਉਹਨੂੰ ਢਾਉਣਾ ਕੀਤਾ।
1: ਦਰੀਚੀ ਚੂਨਾ ਖਚੇ
0: ਤੇ ਜਿਹਦੇ ਵਿੱਚ ਪਿਆਰਿਓ ਰੁਚਿਰ ਦਰੀਚੀਆਂ ਦੇ ਵਿੱਚ ਚੂਨਾ ਜਿਹਦੇ ਵਿੱਚ ਪਾਇਆ ਗਿਆ, ਜਿਹਨਾਂ ਘਰਾਂ ਦੇ ਵਿੱਚ ਬਹੁਤ ਆਲਾ ਦਰਜੇ ਦੀ ਲੱਕੜ ਦੇ ਨਾਲ ਇਹਨਾਂ ਨੇ ਦਰਵਾਜ਼ੇ ਆਦਿਕ ਬਣਾਉਣੇ ਕੀਤੇ।
1: ਕੰਚਨ ਲਿਪਤ ਸੁਹਾ
0: ਹੁਣ ਕਈ ਘਰਾਂ ਦੇ ਵਿੱਚ ਪਿਆਰਿਓ ਉਹਨਾਂ ਦੇ ਘਰਾਂ ਦੇ ਵਿੱਚ ਸੋਨੇ ਦੀਆਂ ਮੀਨਾ ਕਾਰੀਆਂ ਕੀਤੀਆਂ ਗਈਆਂ। ਉਹਨਾਂ ਦੇ ਘਰ ਦੇ ਵਿੱਚ ਜਿਸ ਤਰ੍ਹਾਂ ਸੰਗਮਰ ਦਾ ਮਰਮਰ ਦਾ ਪੱਥਰ ਜਿਹੜਾ ਗੁਰੂ ਘਰ ਦੇ ਵਿੱਚ ਲੱਗਿਆ ਹੋਇਆ ਪੱਚਾਕਾਰੀ ਕੀਤੀ ਗਈ, ਇਸ ਤਰ੍ਹਾਂ ਵੱਡੇ ਰਾਜੇ ਰਜਵਾੜੇ ਹਾਕਮ ਉਹਨਾਂ ਦੇ ਘਰ ਦੇ ਵਿੱਚ ਇਹ ਸੋਹਣਾ ਸੰਗਮਰਮਰ ਦਾ ਪੱਥਰ ਪੱਚਾਕਾਰੀ ਆਦਿਕ ਹੈ। ਤੇ ਜਿੱਥੇ ਨਾ ਘਰਾਂ ਦੇ ਵਿੱਚ ਵੱਡੇ ਸਾਰੇ ਬੈਠਕ ਬਣਾਏ ਗਏ, ਬਹੁਤ ਤਣੇ ਆਦਿਕ ਜਿੱਥੇ ਸਨ, ਇਸ ਤਰ੍ਹਾਂ ਬਹੁਤ ਆਸ਼ਚਰਜਤਾ ਦੇ ਨਾਲ ਜਦੋਂ ਬੰਦਾ ਇਸ ਤਰ੍ਹਾਂ ਦੇ ਘਰਾਂ ਦੇ ਵਿੱਚ ਜਾਂਦਾ, ਇਸ ਤਰ੍ਹਾਂ ਬਾ ਕਮਾਲ ਦੀ ਇੰਜੀਨੀਅਰਿੰਗ ਕੀਤੀ ਗਈ ਹੋਈ ਸੀ, ਇਹੋ ਜਿਹੇ ਨਕਸ਼ੇ ਬਣਾਏ ਗਏ ਸਨ ਘਰਾਂ ਦੇ, ਜਦੋਂ ਕੋਈ ਬੰਦਾ ਅੰਦਰ ਚੱਲ ਜਾਵੇ ਵੇਖ ਕਰਕੇ ਧੰਨ ਧੰਨ ਹੋ ਜਾਂਦਾ। ਉਹ ਕਹਿੰਦਾ ਕਿ

ਦੇਵਤਿਆਂ ਦੀ ਨਗਰੀ ਅਮਰਾਵਤੀ ਜਿਹਨੂੰ ਬੋਲਦੇ ਹਨ। ਇਸ ਤਰ੍ਹਾਂ ਆ ਸਰਹੰਦ ਜਿਹੜਾ ਨਾ ਪਿਆਰਿਓ, ਇਹ ਅਮਰਾਵਤ ਦੇ ਵਾਂਗੂ, ਦੇਵਤਿਆਂ ਦੀ ਪੁਰੀ ਦੇ ਵਾਂਗੂ ਬਹੁਤ ਜ਼ਿਆਦਾ ਬਾਹਰੀ ਤੌਰ 'ਤੇ ਇਹਦੀ ਸ਼ੋਭਾ ਹੋ ਰਹੀ ਸੀ। ਲੇਕਿਨ ਗੁਰੂ ਕੇ ਖਾਲਸੇ ਨੇ ਬਾਬਾ ਬੰਦਾ ਸਿੰਘ ਜੀ ਦੀ ਫੌਜ ਨੇ ਜਾ ਕਰਕੇ ਉਹਨੂੰ ਨਿਸ਼ਤੋ ਨਬੂਤ ਕਰਨਾ ਕੀਤਾ। ਜਦੋਂ ਉੱਥੇ ਖੋਦਿਆ ਕਰਦੇ ਨਾ ਘਰਾਂ ਦੇ ਵਿੱਚ, ਹੁਣ ਪਹਿਲੇ ਜ਼ਮਾਨੇ ਦੇ ਵਿੱਚ ਕੀ ਹੋਇਆ ਕਰਦਾ ਪਿਆਰਿਓ, ਅੱਜ ਵਰਗੇ ਬੈਂਕ ਆਦਿਕ ਥੋੜ੍ਹੀ ਸਨ। ਅੱਜ ਦੇ ਜ਼ਮਾਨੇ ਦੇ ਵਿੱਚ ਆਪਾਂ ਜ਼ਿਆਦਾ ਪੈਸਾ ਆ ਗਿਆ ਅਤੇ ਆਪਾਂ ਜਾ ਕਰਕੇ ਬੈਂਕਾਂ ਦੇ ਵਿੱਚ ਜਮ੍ਹਾਂ ਕਰ ਦਿੰਦੇ ਹਾਂ। ਉਹਨਾਂ ਜ਼ਮਾਨਿਆਂ ਦੇ ਵਿੱਚ ਕੋਈ ਬੈਂਕ ਆਦਿਕ ਨਹੀਂ ਹੋਇਆ ਕਰਦੇ। ਉਹ ਲੋਕ ਕੀ ਕਰਦੇ ਸਨ, ਘਰਾਂ ਦੇ ਵਿੱਚ ਟੋਆ ਪੁੱਟ ਕਰਕੇ, ਕੋਈ ਵਧੀਆ ਘੜਾ ਆਦਿਕ ਪਾ ਕਰਕੇ ਜਾਂ ਇਸ ਤਰ੍ਹਾਂ ਦੀ ਵਿਉਂਤ ਬਣਾ ਕਰਕੇ ਉਹਦੇ ਵਿੱਚ ਮਾਲ ਧਨ ਜਿਹੜਾ ਆਪਣਾ ਕੀਮਤੀ ਖਜ਼ਾਨਾ ਉਹਦੇ ਵਿੱਚ ਛੁਪਾਇਆ ਕਰਦੇ ਹਨ। ਹੁਣ ਜਿੰਨੇ ਵੀ ਵੱਡੇ ਵੱਡੇ ਮਹਿਲ ਬਾਣੀਆਂ, ਵੱਡੇ ਵੱਡੇ ਮਕਾਨ ਮਹਿਲ ਹਨ, ਬੰਦੇ ਨੂੰ ਪਤਾ ਲੱਗ ਜਾਂਦਾ ਕਿ ਹਾਂ ਭਾਈ ਇੱਥੇ ਇਹਦੇ ਕੋਲ ਤਾਂ ਬਹੁਤ ਤਕੜਾ ਮਹਿਲ ਹੈ, ਇਹਦੇ ਅੰਦਰ ਗੁਪਤ ਖਜ਼ਾਨਾ ਬਹੁਤ ਜ਼ਿਆਦਾ ਹੋਵੇਗਾ। ਫਿਰ ਜਿਹੜੇ ਲੁਟੇਰੇ ਹੋ ਗਏ ਜਾਂ ਬਾਬਾ ਜੀ ਦੀ ਫੌਜ ਦੇ ਵਿੱਚੋਂ ਉਹ ਵੜਦੇ, ਉਹਨਾਂ ਘਰਾਂ ਨੂੰ ਢਾਉਂਦੇ ਅਤੇ ਉਹ ਤੋਂ ਬਾਅਦ ਉੱਥੇ ਫਿਰ ਪੁਟਾਈ ਕਰਦੇ ਹਨ, ਖੁਦਾਈ ਕੀਤੀ ਜਾਂਦੀ ਹੈ, ਉਹਦੇ ਵਿੱਚੋਂ ਬਹੁਤ ਸਾਰਿਆਂ ਨੂੰ ਬੇਸ਼ਕੀਮਤੀ ਖਜ਼ਾਨਾ ਪ੍ਰਾਪਤ ਹੋਇਆ। ਇਸ ਕਰਕੇ ਕਈਆਂ ਨੇ ਪਿਆਰੇ ਉਹ ਮਕਾਨਾਂ ਨੂੰ, ਵੱਡੇ ਵੱਡੇ ਮਕਾਨਾਂ ਨੂੰ ਢਵਾਇਆ ਗਿਆ, ਢਾਇਆ ਗਿਆ, ਲੇਕਿਨ ਇਹ ਸਰਕਾਰੀ ਇਮਾਰਤਾਂ ਨੂੰ ਤਾਂ ਢਾਇਆ ਬਾਬਾ ਜੀ ਨੇ, ਥੋੜ੍ਹੇ ਕੋ ਢਾਏ ਸਨ। ਜੇ ਆਪਾਂ ਇਤਿਹਾਸ ਪੜ੍ਹਦੇ ਹਾਂ, ਸਭ ਤੋਂ ਜ਼ਿਆਦਾ ਮਕਾਨ ਇਹਨਾਂ ਨੂੰ ਗਰਦ ਗੁਬਾਰ ਜਿਹੜਾ ਹੈ ਅਤੇ ਗੁਰੂ ਕੇ ਖਾਲਸੇ ਨੇ ਮਿਸਲਾਂ ਦੇ ਵੇਲੇ ਬਾਬਾ ਜੱਸਾ ਸਿੰਘ ਜੀ ਆਲੂਵਾਲੀਆ ਜੀ ਨੇ ਇਹਨਾਂ ਨੂੰ ਢਾਉਣਾ ਕੀਤਾ। ਉਹਨਾਂ ਨੂੰ ਇਹੀ ਦਿਖਾਉਣਾ ਚਾਹੁੰਦੇ ਕਿ ਭਾਈ ਇਸ ਧਰਤੀ ਦੇ ਉੱਤੇ ਨਾ ਬਹੁਤ ਵੱਡਾ ਕਹਿਰ ਵਰਤਿਆ, ਬਹੁਤ ਵੱਡਾ ਪਾਪ ਹੋਇਆ, ਸਾਹਿਬਜ਼ਾਦਿਆਂ ਨੂੰ, ਸ਼ੀਰਖੋਰ ਬਾਲਕਾਂ ਨੂੰ

ਉਹਨੂੰ ਇਹ ਨਾ ਲੱਗੇ ਕਿ ਭਾਈ ਕਦੇ ਇੱਥੇ ਇਸ ਤਰ੍ਹਾਂ ਇੰਨਾ ਵੱਡਾ ਕੋਈ ਸ਼ਹਿਰ ਵੀ ਹੋਇਆ ਕਰਦਾ ਕਰਕੇ। ਹੁਣ ਉਸ ਤੋਂ ਬਾਅਦ ਬਾਬਾ ਜੀ ਨੂੰ ਜਦੋਂ ਪਤਾ ਚੱਲਿਆ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੇ ਵਿੱਚ ਸਭ ਤੋਂ ਵੱਡਾ ਅਹਿਮ ਰੋਲ ਜਿਹੜਾ ਉਸ ਖੱਤਰੀ ਨੇ, ਕਿਉਂਕਿ ਇਹਦੇ ਵਿੱਚ ਪਿਆਰਿਓ ਕਈ ਬੰਦਿਆਂ ਨੇ ਨਾ ਬਹੁਤ ਗਲਤ ਰੋਲ ਜਿਹੜਾ ਹੈ ਖਲਨਾਇਕ ਦਾ ਕਿਰਦਾਰ ਜਿਹੜਾ ਉਹਨਾਂ ਨੇ ਨਿਭਾਉਣਾ ਕੀਤਾ। ਇਹ ਵੀ ਕਿਹਾ ਜਾਂਦਾ ਸੀ ਪਿਆਰਿਓ ਕਿ ਵਜ਼ੀਰ ਖਾਨ ਜਿਹੜਾ ਹੈ ਤੇ ਜਦੋਂ ਉਹਨੇ ਕਾਜ਼ੀਆਂ ਨੂੰ ਕਿਹਾ ਕਿ ਭਾਈ ਕੋਈ ਇਹਨਾਂ ਦੇ ਉੱਤੇ ਦੋਸ਼ ਲਾਓ, ਆਪਾਂ ਨੇ ਸਜ਼ਾ ਦੇਣੀ ਹੈ, ਤੇ ਕਾਜ਼ੀਆਂ ਨੇ ਫਿਰ ਕੀ ਕੀਤਾ ਪਿਆਰਿਓ, ਉਹਨਾਂ ਦੀ ਜੋ ਕਿਤਾਬ ਜਿਹੜੀ ਹੈ ਤੇ ਉਹਦੇ ਵਿੱਚ ਹਦੀਸਾਂ ਜੋ ਉਹਨਾਂ ਦਾ ਹੁੰਦਾ ਨਾ ਜਿਹਦੇ ਵਿੱਚੋਂ ਪੜ੍ਹ ਕਰਕੇ ਉਹ ਫੈਸਲੇ ਲੈਂਦੇ ਹਨ, ਉਹਦੇ ਵਿੱਚ ਪੜਨਾ ਕੀਤਾ, ਲੇਕਿਨ ਕੋਈ ਵੀ ਧਾਰਾ ਜਿਹੜੀ ਹੈ ਉਹ ਉਹਨਾਂ ਨੂੰ ਪ੍ਰਾਪਤ ਨਹੀਂ ਹੋਈ ਜਿਸ ਨਾਲ ਉਹ ਸਾਹਿਬਜ਼ਾਦਿਆਂ ਨੂੰ ਕੋਈ ਸਜ਼ਾ ਦੇ ਸਕਦੇ। ਫਿਰ ਇੱਕ ਉਹਨਾਂ ਨੇ ਵਚਨ ਕੀਤਾ, ਕਾਜ਼ੀਆਂ ਨੇ ਕਿਹਾ ਕਿ ਇਹ ਸ਼ੀਰਖੁਰ ਬਾਲਕ ਹਨ, ਇਹਨਾਂ ਨੂੰ ਆਪਾਂ ਮਾਰ ਨਹੀਂ ਸਕਦੇ ਹਾਂ, ਇਹਨਾਂ ਨੂੰ ਹਾਂ ਆਪਾਂ ਇਹ ਕੰਮ ਕਰ ਸਕਦੇ ਹਾਂ, ਇਹਨਾਂ ਨੂੰ ਮਲੇਰਕੋਟਲੇ ਦਾ ਰਾਜਾ ਜਿਹੜਾ ਸ਼ੇਰ ਮੁਹੰਮਦ ਖਾਨ ਦੇ ਹਵਾਲੇ ਕਰ ਦਈਏ, ਜੇ ਉਹਨੂੰ ਫਿਰ ਆਪਾਂ ਕਹਿ ਦੇਣਾ, ਕਿਉਂਕਿ ਉਹਨਾਂ ਜ਼ਮਾਨਿਆਂ ਦੇ ਵਿੱਚ ਖੂਨ ਕਾ ਬਦਲਾ ਖੂਨ ਕਿਹਾ ਜਾਂਦਾ, ਸਮਝ ਲਿਓ ਕਿਸੇ ਵਿਅਕਤੀ ਨੇ ਕਿਹਦਾ ਖੂਨ ਕੀਤਾ, ਕਿਹਨੂੰ ਮਾਰਨਾ ਕੀਤਾ। ਫਿਰ ਇਹ ਕਾਨੂੰਨ ਇਹ ਕਹਿੰਦਾ ਸੀ ਕਿ ਉਹ ਕਾਤਲ ਬੰਦਾ ਉਹ ਤੁਹਾਡੀ ਗ੍ਰਿਫਤ ਵਿੱਚ ਆ ਜਾਵੇ, ਉਹਨੂੰ ਪਕੜ ਕੇ, ਜਾਂ ਉਹ ਕਾਤਲ ਦਾ ਕੋਈ ਰਿਸ਼ਤੇਦਾਰ ਪਰਿਵਾਰ ਦਾ ਮੈਂਬਰ ਜਿਹੜਾ ਉਹਨੂੰ ਫਿਰ ਪਕੜ ਕਰਕੇ

0: ਇਹਦੇ ਨਾਲ ਤੂੰ ਹੁਣ ਜਿਸ ਤਰ੍ਹਾਂ ਨਿਪਟਾਰਾ ਕਰਨਾ, ਜੋ ਸਜ਼ਾ ਦੇਣੀ ਹੈ ਉਹ ਤੂੰ ਦੇ ਸਕਦਾ, ਇਹਨੂੰ ਮਾਰਨਾ ਤੇ ਤੂੰ ਮਾਰ ਵੀ ਸਕਦਾ। ਫਿਰ ਇਹਨਾਂ ਨੇ ਕਹਿ ਦਿੱਤਾ ਸ਼ੇਰ ਮੁਹੰਮਦ ਖਾਨ ਨੂੰ ਕਿ ਦੇਖ ਸ਼ੇਰ ਮੁਹੰਮਦ ਖਾਨ, ਗੁਰੂ ਗੋਬਿੰਦ ਸਿੰਘ ਜੀ ਨੇ ਤੇਰੇ ਭਤੀਜਿਆਂ ਨੂੰ ਮਾਰਨਾ ਕੀਤਾ ਤੇ ਤੇਰੇ ਭਰਾ ਦਾ ਕਤਲ ਕੀਤਾ, ਉਹਨੂੰ ਸ਼ਹੀਦ ਕੀਤਾ। ਆਹ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਨ, ਇਹਨਾਂ ਨੂੰ ਮਾਰ, ਇਹਨਾਂ ਨੂੰ ਮਾਰ ਕਰਕੇ ਤੂੰ ਆਪਣੇ ਪਰਿਵਾਰ ਦੇ ਮੈਂਬਰਾਂ ਦਾ ਬਦਲਾ ਲੈ ਲੈ। ਉਹਨੇ ਵਚਨ ਕੀਤਾ ਕਿ ਬਦਲਾ ਲੈਣਾ ਹੈ ਤੋ ਲਹਿੰਗੇ ਇਨਕੇ ਬਾਪ ਸੇ, ਖੁਦਾ ਮਹਿਫੂਸ ਰੱਖੇ ਹਮੇ ਐਸੇ ਗੁਨਾਹ ਸੇ। ਬਦਲਾ ਤੇ ਕਹਿੰਦਾ ਮੈਂ ਜ਼ਰੂਰ ਲੈਣਾ, ਲੇਕਿਨ ਇਹਨਾਂ ਦੇ ਬਾਪ ਤੋਂ ਲੈਣਾ, ਗੁਰੂ ਗੋਬਿੰਦ ਸਿੰਘ ਜੀ ਤੋਂ ਲੈਣਾ ਹੈ। ਇਹ ਸ਼ੀਰਖੋਰ ਬੱਚੇ ਹਨ, ਇਹਨਾਂ ਨੇ ਮੇਰਾ ਕੋਈ ਵਿਗਾੜਾ ਨਹੀਂ ਕੀਤਾ, ਇਹ ਮਾਸੂਮ ਹਨ, ਇਹਨਾਂ ਨੂੰ ਕੋਈ ਸਜ਼ਾ ਨਹੀਂ ਬਣਦੀ ਹੈ। ਉਹਨੇ ਆਪ ਇਹ ਹਾਦਾ ਨਾਰਾ ਮਾਰਿਆ, ਕਿਹਾ ਕਿ ਇਹਨਾਂ ਨੂੰ ਛੱਡ ਦਿਓ। ਜਦੋਂ ਉਹ ਨਹੀਂ ਛੱਡਣ ਲੱਗਾ ਤੇ ਉਹਨੇ ਕਿਹਾ ਕਿ ਤੂੰ ਬਹੁਤ ਵੱਡਾ ਪਾਪ ਕਮਾ ਰਿਹਾ, ਧਰੋਹ ਕਮਾ ਰਿਹਾ। ਬਸ ਇਹਦਾ ਪਿਆਰਿਓ ਇੱਕ ਆ ਬਚਨ ਜੋ ਹਾਦਾ ਨਾਰਾ ਮਾਰਿਆ ਤੇ ਗੁਰੂ ਕੇ ਖਾਲਸੇ ਨੇ ਅੱਜ ਵੀ ਪਿਆਰਿਓ ਮਲੇਰਕੋਟਲੇ ਦੇ ਲੋਕ ਜਿਹੜੇ ਹਨ, ਮੈਂ ਬੇਨਤੀ ਕਰਾਂ, ਜਦੋਂ ਰੌੜਾ ਪਿਆ ਸੀ ਨਾ, ਹਿੰਦੁਸਤਾਨ ਤੇ ਪਾਕਿਸਤਾਨ ਦੀ ਵੰਡਵਾਰੀ ਹੋਈ, ਉਸ ਵੇਲੇ ਪੰਜਾਬ ਦੇ ਵਿੱਚ ਜਿੰਨੇ ਵੀ ਮੁਸਲਮਾਨ ਸਨ, ਬਹੁਤ ਵੱਡੀ ਗਿਣਤੀ ਦੇ ਵਿੱਚ ਮੁਸਲਮਾਨ ਰਿਹਾ ਕਰਦੇ ਸੀ ਉਹਨਾਂ ਜ਼ਮਾਨਿਆਂ ਦੇ ਵਿੱਚ, ਤੇ ਉਹਨਾਂ ਨੂੰ ਇਹੀ ਕਿਹਾ ਗਿਆ ਕਿ ਭਾਈ ਜੇ ਆਪਣੀ ਜਾਨ ਬਚਾਉਣੀ ਹੈ, ਜੇ ਮੌਕਾ ਲੱਗਦਾ ਤੇ ਤੁਸੀਂ ਚੱਲ ਜਾਓ, ਨਹੀਂ ਤਾਂ ਮਲੇਰਕੋਟਲੇ ਚੱਲ ਜਾਓ। ਮਲੇਰਕੋਟਲੇ ਦੇ ਵਿੱਚ ਜਿਹੜਾ ਵੀ ਆ ਗਿਆ ਪਿਆਰਿਓ, ਉਹਨਾਂ ਦੀ ਹਿਫਾਜ਼ਤ ਜਿਹੜੀ ਸਿੱਖਾਂ ਨੇ ਕਰਨੀ ਕੀਤੀ ਹੈ। ਅੱਜ ਵੀ ਪੂਰੇ ਪੰਜਾਬ ਦੇ ਵਿੱਚ ਕਿਸੇ ਇੱਕ ਇਲਾਕੇ ਦੇ ਵਿੱਚ ਸਭ ਤੋਂ ਜ਼ਿਆਦਾ ਮੁਸਲਮਾਨ ਭਾਈਚਾਰਾ ਜੇ ਪ੍ਰਾਪਤ ਹੁੰਦਾ ਉਹ ਮਲੇਰਕੋਟਲੇ ਦੇ ਵਿੱਚ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਕਾਹੀ ਦਾ ਬੂਟਾ ਪੱਟਿਆ, ਕਿਹਾ ਕਿ ਤੁਰਕਾਂ ਦੀ ਜੜ੍ਹ ਪੁੱਟੀ ਗਈ, ਤੇ ਮਹਾਰਾਜ ਨੂੰ ਜਦੋਂ ਮਲੇਰਕੋਟਲੇ ਦੇ ਨਵਾਬ ਦਾ ਪਤਾ ਚੱਲਿਆ, ਮਹਾਰਾਜ ਨੇ ਕਿਹਾ ਸ਼ੇਰ ਮੁਹੰਮਦ ਖਾਨ ਨੇ ਮਲੇਰਕੋਟਲੇ ਦੀ ਜੜ੍ਹ ਰੱਖ ਲਈ। ਅੱਜ ਵੀ ਪਿਆਰਿਓ ਦੇਖੋ ਗੁਰੂ ਮਹਾਰਾਜ ਜੀ ਦਾ ਬਚਨ ਤ੍ਰੈਕਾਲ ਆਬਾਦ ਹੈ। ਆਪ ਜੀ ਜਾਓ, ਚਲੋ ਇੱਕਾ ਦੁੱਕਾ ਮੁਸਲਮਾਨ ਵੀਰ ਜਿਹੜੇ ਤੁਹਾਨੂੰ ਸ਼ਹਿਰਾਂ ਦੇ ਵਿੱਚ ਇੱਥੇ ਮਿਲ ਜਾਣਗੇ, ਲੇਕਿਨ ਵੱਡੀ ਗਿਣਤੀ ਦੇ ਵਿੱਚ ਵੇਖਣਾ ਤੇ ਮਲੇਰਕੋਟਲੇ ਤੁਸੀਂ ਜਾ ਸਕਦੇ ਹੋ। ਮਹਾਰਾਜ ਨੇ ਵਚਨ ਕੀਤਾ ਇਹਨਾਂ ਦੀ ਜੜ ਇੱਥੇ ਰਹਿ ਜਾਵੇਗੀ। ਹੁਣ ਇਹਦੇ ਵਿੱਚ ਸੁੱਚਾ ਆਨੰਦ ਜਿਹੜਾ ਨਾ, ਉਹਨੇ ਬਹੁਤ ਗੰਦਾ ਕਿਰਦਾਰ ਨਿਭਾਉਣਾ ਕੀਤਾ। ਇੱਕ ਤਾਂ ਪਿਆਰਿਓ ਸੁੱਚਾ ਆਨੰਦ ਤੇ ਇੱਕ ਗੰਗੂ ਪਾਪੀ ਨੇ ਸਾਹਿਬਜ਼ਾਦਿਆਂ ਨੂੰ ਹਵਾਲੇ ਕੀਤਾ। ਫਿਰ ਸੁੱਚਾ ਆਨੰਦ ਨੇ ਕੀ ਕੀਤਾ ਸੀ, ਇਹਨੇ ਜਦੋਂ ਵੇਖਿਆ ਕਾਜ਼ੀਆਂ ਨੇ ਵੀ ਹੱਥ ਖੜੇ ਕਰ ਦਿੱਤੇ, ਤੇ ਕਿਹਾ ਜਾਂਦਾ ਕਿ ਆਹ ਜਿਹੜਾ ਸੀ ਨਾ ਵਜ਼ੀਰ ਖਾਨ, ਇਹ ਵੀ ਚੁੱਪ ਹੋ ਗਿਆ, ਕਿਉਂਕਿ ਕਾਨੂੰਨ ਦਾ ਕੋਈ ਦਾਇਰਾ ਚਾਹੀਦਾ, ਕੋਈ ਦਾਇਰਾ ਜਦੋਂ ਪ੍ਰਾਪਤ ਨਹੀਂ ਹੋਇਆ ਚੁੱਪ ਹੋ ਗਿਆ। ਫਿਰ ਆਹ ਬੇਈਮਾਨ ਆਇਆ, ਇਹਨੇ ਕਿਹਾ ਕਿ ਇੰਜ ਇਹਨਾਂ ਨੂੰ ਨਾ ਛੱਡੋ, ਮੈਂ ਇਹਨਾਂ ਦੀ ਇੱਕ ਪ੍ਰੀਖਿਆ ਲੈਣੀ ਹੈ। ਉਹਨੇ ਕੀ ਕੀਤਾ ਪਿਆਰਿਓ ਕਿ ਬਾਹਰ ਨਾ ਤਿੰਨ ਜਿਹੜੇ ਨਾ ਇਹ ਲਾਏ ਗਏ, ਤਿੰਨ ਟੇਬਲਾਂ ਦੇ ਵਿੱਚ ਸਮਝ ਲਿਓ ਮੰਜਿਆਂ ਦੇ ਉੱਤੇ ਵਿਛਾਈ ਕੀਤੀ ਗਈ। ਇੱਕ ਦੇ ਉੱਤੇ ਪਿਆਰਿਓ ਬਹੁਤ ਵਧੀਆ ਖਿਲੌਣੇ ਰੱਖੇ ਗਏ ਇੱਕ ਪਾਸੇ ਖਾਣ ਦੀਆਂ ਚੀਜ਼ੀਆਂ ਜਿਹੜੀਆਂ ਉਹ ਰੱਖੀਆਂ ਗਈਆਂ ਸੀ, ਇੱਕ ਪਾਸੇ ਸੋਹਣੇ ਸ਼ਸਤਰ ਜਿਹੜੇ ਨਿੱਕੇ ਨਿੱਕੇ ਸ਼ਸਤਰ ਉਹ ਰਖਵਾਏ ਗਏ। ਤੇ ਫਿਰ ਇਹਨੇ ਕਿਹਾ ਕਿ ਦੇਖੋ ਹੁਣੇ ਇਹਦਾ ਨਿਰਣਾ ਹੋ ਜਾਏਗਾ। ਸਾਹਿਬਜ਼ਾਦਿਆਂ ਨੂੰ ਕਿਹਾ ਕਿ ਜਾਓ ਇਹਨਾਂ ਤਿੰਨਾਂ ਦੇ ਵਿੱਚੋਂ ਜੋ ਲੈਣਾ ਨਾ ਤੁਸੀਂ ਲੈ ਸਕਦੇ ਹੋ। ਹੁਣ ਪਿਆਰਿਓ ਸਾਹਿਬਜ਼ਾਦਿਆਂ ਦੀ ਆਰਬਲਾ ਜਿਹੜੀ ਹੈ 7 ਸਾਲ ਅਤੇ 9 ਸਾਲ ਦੀ ਹੈ। ਆਪਣੇ ਘਰਾਂ ਦੇ ਵਿੱਚ ਵੀ ਪਿਆਰਿਓ ਬੱਚੇ ਹੁੰਦੇ ਹਨ, ਆਪਾਂ ਵੇਖਦੇ ਨਾ। ਤੇ ਮਹਾਰਾਜ ਨੇ ਆਪ ਬਾਣੀ ਦੇ ਵਿੱਚ ਬਚਨ ਕੀਤਾ ਕਿ ਪਹਿਲੇ ਪਿਆਰ ਲੱਗਾ ਥਣ ਦੋਦਾ, ਦੂਜੇ ਮਾਏ ਬਾਪ ਕੀ ਸੋਦਾ। ਬੱਚਿਆਂ ਨੂੰ ਖਾਣ ਪੀਣ ਦਾ ਬੜਾ ਚਸਕਾ ਹੁੰਦਾ ਹੈ, 10 ਬਾਲ ਲੱਤਣ 20 ਰਵਣ, ਭਾਵ ਕਿ ਇਹ ਬਾਲ ਅਵਸਥਾ ਦੇ ਵਿੱਚ ਇੱਕ ਤਾਂ ਬੱਚਿਆਂ ਨੂੰ ਖਾਣ ਪੀਣ ਦਾ ਤੇ ਦੂਜਾ ਖਿਲੌਣਿਆਂ ਦਾ ਬੜਾ ਸ਼ੌਂਕ ਹੁੰਦਾ। ਕੋਈ ਵੀ ਬੱਚਾ ਲੈ ਲਿਓ, ਉਹ ਇਹੀ ਦੋ ਚੀਜ਼ਾਂ ਦੀ ਤੁਹਾਨੂੰ ਮੰਗ ਕਰਨਗੇ। ਆਪਾਂ ਘਰਾਂ ਦੇ ਵਿੱਚ ਰਹਿੰਦਿਆਂ ਵੇਖਦੇ ਹਾਂ ਬੱਚਾ ਜਿੱਦ ਕਰਦਾ ਤੇ ਜਾਂ ਤਾਂ ਕੋਈ ਖਿਲੌਣਾ ਮੰਗਦਾ ਜਾਂ ਤਾਂ ਪਿਆਰਿਓ ਖਾਣ ਦੀਆਂ ਕੋਈ ਚੀਜ਼ੀਆਂ ਮੰਗਦਾ। ਜਦੋਂ ਇਹ ਲਾਏ ਗਏ, ਸਾਹਿਬਜ਼ਾਦਿਆਂ ਨੇ ਨਾ ਖਿਡੌਣੇ ਵਰ ਗਏ ਨਾ ਪਿਆਰਿਓ ਉਹਨਾਂ ਨੇ ਮਿਠਾਈਆਂ ਦੇ ਵੱਲ ਹੱਥ ਪਾਉਣਾ ਕੀਤਾ। ਜਿੱਥੇ ਸ਼ਸਤਰ ਰੱਖੇ ਹੋਏ ਸਨ ਉਸ ਪਾਸੇ ਚੱਲ ਗਏ ਤੇ ਸ਼ਸਤਰਾਂ ਨੂੰ ਉਹਨਾਂ ਨੇ ਚੱਕਿਆ। ਚੱਕਣ ਤੋਂ ਬਾਅਦ ਇਹਨੇ ਕਿਹਾ ਦੇਖੋ ਇਹ ਜਿਹੜੇ ਭੁਜੰਗੀ ਸਪੋਲੀਏ ਹਨ। ਤੇ ਫਿਰ ਦੂਜਾ ਬਚਨ ਕੀਤਾ, ਸਾਹਿਬਜ਼ਾਦਿਆਂ ਨੂੰ ਪੁੱਛਦਾ ਕਿ ਜੇ ਭਾਈ ਜੇ ਅਸੀਂ ਤੁਹਾਨੂੰ ਛੱਡ ਦਿੰਦੇ ਹਾਂ, ਜੇ ਤੁਹਾਨੂੰ ਛੱਡ ਦਿੰਦੇ ਫਿਰ ਤੁਸੀਂ ਕੀ ਕਰੋਗੇ? ਤੇ ਸਾਹਿਬਜ਼ਾਦਿਆਂ ਨੇ ਬੇਬਾਕੀ ਦੇ ਨਾਲ ਜਵਾਬ ਦਿੱਤਾ ਕਿ ਉਂਝ ਤਾਂ ਬੇਈਮਾਨੋ ਤੁਸੀਂ ਸਾਨੂੰ ਛੱਡਣਾ ਨਹੀਂ ਹੈ, ਜੇ ਛੱਡ ਵੀ ਦਿੱਤਾ ਅਸੀਂ ਜਾਵਾਂਗੇ, ਇਹ ਸ਼ਸਤਰਾਂ ਨੂੰ ਚੱਕਾਂਗੇ, ਫਿਰ ਤੋਂ ਆਪਣੀ ਸਲਤਨਤ ਤਿਆਰ ਕਰਾਂਗੇ, ਸਿੰਘਾਂ ਨੂੰ ਇਕੱਠਾ ਕਰਕੇ ਦੁਬਾਰਾ ਤੁਹਾਡੇ ਉੱਤੇ ਤੁਹਾਡੇ ਵਰਗੇ ਜ਼ਾਲਮਾਂ ਦੇ ਉੱਤੇ ਹਮਲਾ ਕਰਾਂਗੇ। ਜਦੋਂ ਇਹ ਬਚਨ ਸਾਹਿਬਜ਼ਾਦਿਆਂ ਨੇ ਕਿਹਾ, ਉਸੇ ਵੇਲੇ ਉਹਨੇ ਹੱਥ ਖੜੇ ਕਰਕੇ ਉੱਚੀ ਆਵਾਜ਼ ਵਿੱਚ ਕਹਿਣ ਲੱਗਾ, ਬਾਗੀ ਬਾਗੀ, ਇਹ ਬਾਗੀ ਹਨ, ਇਹ ਬਾਗੀ ਹਨ। ਫਿਰ ਇਹ ਬਚਨ ਕੀਤਾ ਕਿ ਇਹ ਸਪੋਲੀਏ ਹਨ, ਜਿਹਨੂੰ ਆਪਾਂ ਭੁਜੰਗੀ ਬੋਲਦੇ ਨਾ ਪਿਆਰਿਓ, ਅਸਲ ਦੇ ਵਿੱਚ ਭੁਜੰਗੀ ਸੱਪ ਦੇ ਬੱਚੇ ਨੂੰ ਬੋਲਦੇ, ਸਪੋਲੀਏ ਨੂੰ ਬੋਲਦੇ। ਸਿਆਣੇ ਕਹਿੰਦੇ ਹਨ ਘਰਾਂ ਦੇ ਵਿੱਚ ਪਿਆਰਿਓ, ਦੇਖੋ ਕੋਈ ਦੂਜਾ ਤੀਜਾ ਜਾਨਵਰ ਹੋਵੇ, ਤੇ ਕਿਹਾ ਜਾਂਦਾ ਕਿ ਸ਼ੇਰ ਦਾ ਬੱਚਾ ਜੇ ਤੁਹਾਨੂੰ ਮਿਲ ਗਿਆ, ਸ਼ੇਰ ਦਾ ਹਾਥੀ ਦਾ ਬੱਚਾ ਮਿਲ ਗਿਆ, ਉਹਨੂੰ ਪਾਲ ਕੇ ਤੁਸੀਂ ਪਾਲਤੂ ਬਣਾ ਸਕਦੇ ਹੋ ਸਾਰੇ ਜਾਨਵਰਾਂ ਨੂੰ। ਇਹ ਸਭ ਤੋਂ ਖਤਰਨਾਕ ਜਾਨਵਰ ਸ਼ੇਰ ਹੋ ਗਿਆ, ਹਾਥੀ ਹੋ ਗਿਆ, ਇਹਨੂੰ ਰੱਖ ਲਿਓ, ਬਚਪਨ ਤੋਂ ਪਾਲੋ, ਪਾਲਤੂ ਬਣ ਜਾਂਦੇ। ਅੱਜ ਵੀ ਵੇਖਦੇ ਹਾਂ ਵੱਡੇ ਵੱਡੇ ਸ਼ੇਰ ਪਾਲਤੂ ਬਣ ਜਾਂਦੇ, ਸਰਕਸ ਦੇ ਵਿੱਚ ਨੱਚਦੇ, ਹਾਥੀ ਜਿਹੜੇ ਮਹਾਵਤ ਦੇ ਅੱਗੇ ਕਰਤਬ ਕਰਦੇ ਹਨ। ਲੇਕਿਨ ਪਿਆਰਿਓ, ਸੱਪ ਨੂੰ ਕਦੇ ਪਾਲਤੂ ਨਹੀਂ ਬਣਾਇਆ ਜਾ ਸਕਦਾ। ਹਾਂ, ਜਿਹੜੇ ਸੱਪ ਨੂੰ ਰੱਖਦੇ ਨਾ ਪਿਟਾਰੀ ਦੇ ਵਿੱਚ ਰੱਖ ਕੇ ਦਿਖਾਉਂਦੇ ਹਨ, ਉਹ ਪਿਆਰਿਓ ਸਿਰਫ ਖਿਡੌਣੇ ਤੋਂ ਵੱਧ ਉਹ ਸੱਪ ਨਹੀਂ ਹੁੰਦਾ, ਯਾਦ ਰੱਖਣਾ ਚਾਹੀਦਾ। ਉਹ ਸਿਰਫ ਪਿਆਰਿਓ ਫੁਸਕਾਰੀ ਮਾਰ ਸਕਦਾ ਕਦੇ, ਕਿਉਂਕਿ ਉਹਦੇ ਦੰਦ, ਇਹ ਜਿਹੜੇ ਸਪੇਲੇ ਜਿਹੜੇ ਹੁੰਦੇ ਨਾ, ਉਹਦੇ ਦੰਦ ਤੋੜ ਦਿੰਦੇ, ਜ਼ਹਿਰ ਦੇ ਦੰਦ ਤੋੜ ਦਿੰਦੇ। ਜਦੋਂ ਸੱਪ ਜਿਹੜਾ ਉਹਦੇ ਜ਼ਹਿਰ ਦੇ ਦੰਦ ਤੋੜ ਦਿਓ, ਉਹ ਸਿਰਫ ਖਿਡੌਣਾ ਬਣ ਜਾਂਦਾ, ਫੁਸਕਾਰੀ ਮਾਰੇਗਾ, ਫੁਸਕਾਰ ਮਾਰੇਗਾ, ਤੁਹਾਨੂੰ ਡੰਗ ਨਹੀਂ ਸਕਦਾ। ਲੇਕਿਨ ਸਪੋਲੀਆ ਜਿਹੜਾ ਹੈ, ਸਿਆਣੇ ਕਹਿੰਦੇ ਘਰ ਦੇ ਵਿੱਚ ਨਿੱਕਾ ਜਿਹਾ ਸੱਪ ਵੀ ਨਿਕਲ ਜਾਵੇ, ਸਪੋਲੀਆ ਨਿਕਲ ਜਾਵੇ, ਆਪਾਂ ਰਹਿਮ ਨਹੀਂ ਕਰਦੇ ਹਾਂ, ਆਪਾਂ ਕਹਿੰਦੇ ਹਾਂ ਨਾ ਭਾਈ, ਜੇ ਇਹ ਬਚ ਗਿਆ, ਖੁੱਡ ਦੇ ਵਿੱਚ ਵੜ ਗਿਆ, ਕੱਲ ਇਹੀ ਵੱਡਾ ਹੋ ਕਰਕੇ ਆਸਕੀਨ ਦਾ ਸੱਪ ਬਣ ਕੇ ਸਾਨੂੰ ਡੰਗ ਮਾਰੇਗਾ। ਸਿਆਣਿਆਂ ਦਾ ਇਹੀ ਕਥਨ ਹੈ ਕਿ ਸਪੋਲੀਆ ਛੋਟਾ ਵੀ ਕਿਉਂ ਨਾ ਹੋਵੇ, ਉਹਦੇ ਅੰਦਰ ਜ਼ਹਿਰ ਭਰਿਆ ਹੋਇਆ ਹੁੰਦਾ ਹੈ, ਉਹਨੂੰ ਮਾਰ ਦੇਣਾ ਚਾਹੀਦਾ, ਉਹਨੂੰ ਰਗੜ ਦੇਣਾ ਚਾਹੀਦਾ। ਇਸ ਪਾਪੀ ਨੇ ਕਿਹਾ ਕਿ ਸਪੋਲੀਏ ਇਹਨਾਂ ਨੂੰ ਮਾਰ ਦਿਓ, ਖਤਮ ਕਰ ਦਿਓ। ਬਸ ਪਿਆਰਿਓ, ਉਹ ਤੋਂ ਬਾਅਦ ਤੇ ਗੁਰੂ ਕੇ ਸਿੰਘਾਂ ਨੇ ਜੋ ਖਾਲਸਾਈ ਬੋਲ ਬਾਲੇ ਹਨ, ਉਹਦੇ ਰਾਹੀਂ ਉਹਦੇ ਵਿੱਚ ਪਿਆਰਿਓ ਦੋ ਬਚਨ ਆਉਂਦੇ, ਇੱਕ ਹੁੰਦਾ ਭੁਜੰਗੀ ਤੇ ਇੱਕ ਭੁਜੰਗਣ ਬੋਲਦੇ ਹਨ। ਇਹ ਖਾਲਸਾਈ ਬੋਲ ਬਾਲੇ ਗੜਗੱਜ ਬੋਲਿਆਂ ਦੀ ਮੈਂ ਗੱਲ ਕਰ ਰਿਹਾ ਹਾਂ, ਸਮਝ ਲਿਓ। ਜਿਹੜੇ ਗੜਗੱਜ ਬੋਲੇ ਨਿਹੰਗ ਸਿੰਘ ਆਦਿਕ ਬੋਲਦੇ, ਜਿਸ ਤਰ੍ਹਾਂ ਆਪਾਂ ਕਹਿੰਦੇ ਨਾ ਕਿ ਇਹਨੂੰ ਮਿਲਦੇ ਹਾਂ, ਭਾਈ ਤੇਰੇ ਕਿੰਨੇ ਲੜਕੇ, ਤੇਰੀਆਂ ਕਿੰਨੀਆਂ ਲੜਕੀਆਂ, ਕਿੰਨੇ ਬੇਟੇ, ਕਿੰਨੀਆਂ ਬੇਟੀਆਂ, ਆਪਾਂ ਇੰਜ ਪੁੱਛਦੇ। ਉਹ ਕਹਿੰਦੇ ਜੀ ਕਿ ਭਾਈ ਖਾਲਸਾ ਜੀ ਉਹ ਕਿੰਨੇ ਭੁਜੰਗੀ ਹਨ, ਕਿੰਨੀਆਂ ਭੁਜੰਗਣਾ ਹਨ। ਹੁਣ ਭੁਜੰਗੀ ਪਿਆਰੇ ਉਹ ਸੱਪ ਨੂੰ ਬੋਲਦੇ, ਭੁਜੰਗਣ ਜਿਹੜੀ ਹੈ ਮਾਦਾ ਸੱਪ ਨੂੰ ਕਿਹਾ ਜਾਂਦਾ ਹੈ, ਤੇ ਹੁਣ ਸਿੰਘਾਂ ਨੂੰ ਇਹ ਲਕਬ ਕਿਉਂ ਲੱਗ ਗਿਆ, ਇੱਥੋਂ ਲੱਗਿਆ ਆ ਸੁੱਚਾ ਨੰਦ ਜਿਹੜਾ ਹੈ, ਜਿਹਨੂੰ ਖਾਲਸੇ ਨੇ ਝੂਠਾ ਆਨੰਦ ਕਿਹਾ, ਸੁੱਚਾ ਆਨੰਦ ਨਹੀਂ, ਇਤਿਹਾਸ ਦੇ ਵਿੱਚ ਇਹਨੂੰ ਝੂਠਾ ਆਨੰਦ ਕਹਿ ਕਰਕੇ ਸੰਬੋਧਨ ਕਰਨਾ ਕੀਤਾ। ਇਹਨੇ ਬਹੁਤ ਗੰਦਾ ਰੋਲ ਨਿਭਾਇਆ। ਇਹ ਅੱਗੇ ਆ ਕਰਕੇ ਕਹਿੰਦਾ ਜੀ ਇਹ ਸਪੋਲੀਏ ਸੱਪ ਦੇ ਬੱਚੇ, ਸੱਪ ਹੁੰਦੇ ਹਨ, ਇਹਨਾਂ ਦੇ ਅੰਦਰ ਜ਼ਹਿਰ ਭਰਿਆ ਹੋਇਆ, ਅੱਜ ਜੇ ਤੁਸੀਂ ਛੱਡ ਦਿੱਤਾ ਕੱਲ ਆਸਤੀਨ ਦੇ ਸੱਪ ਬਣ ਕੇ ਤੁਹਾਨੂੰ ਡੰਗਣਗੇ, ਤੁਹਾਨੂੰ ਮਾਰ ਦੇਣਗੇ। ਇਸ ਕਰਕੇ ਸਿਆਣੇ ਕਹਿੰਦੇ ਕਿ ਸਪੋਲੀਆ ਜਦੋਂ ਛੋਟਾ ਹੁੰਦਾ ਉਸੇ ਵੇਲੇ ਉਹਨਾਂ ਦਾ ਸਿਰ ਕੁਚਲ ਦੇਣਾ ਚਾਹੀਦਾ। ਇਹ ਘਰ ਇਹ ਬਚਨ ਜਿਹੜਾ ਨਾ ਉਹਨਾਂ ਸਾਰਿਆਂ ਦੇ ਅੰਦਰ ਘਰ ਕਰ ਗਿਆ। ਫਿਰ ਵਜ਼ੀਰ ਖਾਂ ਵੀ, ਫਿਰ ਉਹ ਤੋਂ ਬਾਅਦ ਕਾਜੀ ਵੀ ਕਹਿਣ ਲੱਗੇ ਇਹ ਬਾਗੀ ਹਨ। ਜੋ ਸਾਹਿਬਜ਼ਾਦਿਆਂ ਨੂੰ ਸਜ਼ਾ ਦਿੱਤੀ ਗਈ ਨਾ ਪਿਆਰਿਓ, ਜੋ ਕਾਨੂੰਨ ਦਾ ਦਾਇਰਾ ਜਿਹੜਾ ਬਣਾਇਆ ਗਿਆ ਉਹਦੇ ਵਿੱਚ ਇਹ ਦੋਸ਼ ਲਾਇਆ ਗਿਆ ਕਿ ਇਹ ਬਾਗੀ ਹਨ। ਬਾਗੀ ਹੁਣ 7 ਸਾਲ ਦਾ ਤੇ 9 ਸਾਲ ਦਾ ਬੱਚਾ ਪਿਆਰਿਓ ਕਿੱਥੇ ਬਗਾਵਤ ਕਰ ਸਕਦਾ? ਹੁਣ ਚਲੋ ਕੋਈ ਸਿਆਣਾ ਬੱਚਾ ਹੋਵੇ ਉਹ ਬਗਾਵਤ ਕਰੇਗਾ। ਦੂਜੀ ਗੱਲ ਪਿਆਰਿਓ, ਅੱਜ ਵੀ ਮੈਂ ਕਹਿ ਰਿਹਾ, ਪੂਰੀ ਦੁਨੀਆ ਦੇ ਵਿੱਚ ਜਿੱਥੇ ਵੀ ਜਾਓ ਛੋਟੇ ਬੱਚੇ ਜਿਹੜੇ ਹੁੰਦੇ ਨਾ, ਉਹਨਾਂ ਤੋਂ ਕੋਈ ਜਾਣੇ ਅਣਜਾਣੇ ਦੇ ਵਿੱਚ ਵੱਡਾ ਗੁਨਾਹ ਵੀ ਹੋ ਗਿਆ, ਉਹਨਾਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਜਾਂਦੀਆਂ। ਇਹ ਦੁਨੀਆ ਦੇ ਵਿੱਚ ਪਿਆਰਿਓ ਮਨੁੱਖੀ ਅਧਿਕਾਰ ਦਾ ਸਭ ਤੋਂ ਵੱਡਾ ਹਨਨ ਕੀਤਾ ਗਿਆ। ਛੋਟੇ ਬਾਲਕ ਜਿਹੜੇ 7 ਸਾਲ ਤੇ 9 ਸਾਲ ਦੀ ਆਰਬਲਾ ਦੇ, ਉਹਨਾਂ ਨੂੰ ਇੰਨੀ ਬੇਰਹਿਮੀ ਦੇ ਨਾਲ ਕੋ ਕੋ ਕਰਕੇ ਇਹਨਾਂ ਨੇ ਸ਼ਹੀਦ ਕਰਨਾ ਕੀਤਾ। ਉਹਦੇ ਵਿੱਚ ਆ ਖੱਤਰੀ ਜਿਹੜਾ ਹੈ ਇਹਨੇ ਬਹੁਤ ਗੰਦਾ ਰੋਲ ਨਿਭਾਉਣਾ ਕੀਤਾ। ਸੁੱਚਾ ਆਨੰਦ ਨੇ, ਝੂਠਾ ਆਨੰਦ ਨੇ ਤੇ ਇਹਨੂੰ ਕੀ ਕੀਤਾ ਸੀ ਕਿ ਲੋਹੇ ਦੇ ਕੜੇ ਜਿਹੜੇ ਹਨ ਇਹਦੇ ਨੱਕ ਦੇ ਵਿੱਚ ਪਾ ਕਰਕੇ, ਜਿਸ ਤਰ੍ਹਾਂ ਘੋੜਿਆਂ ਦੇ ਮੂੰਹ ਦੇ ਵਿੱਚ ਘੜਿਆਲ ਪਾਇਆ ਜਾਂਦਾ, ਇਹਦੇ ਨੱਕ ਦੇ ਵਿੱਚ ਘੜਿਆਲ ਪਾਇਆ ਗਿਆ, ਨਥਨੀ ਪਾਈ ਗਈ। ਫਿਰ ਬਹੁਤ ਵੱਡੇ ਰੱਸੇ ਦੇ ਨਾਲ ਇਹਨੂੰ ਬੰਨਣਾ ਕੀਤਾ। ਮੈਂ ਇਹ ਵੀ ਬੇਨਤੀ ਕਰਾਂ ਕਿਉਂਕਿ ਪਿਆਰਿਓ ਦੇਖੋ ਇਹ ਬਚਨ ਆਉਂਦਾ, ਹੁਣ ਇੱਥੇ ਤਾਂ ਸਿੱਧਾ ਇਹੀ ਬਚਨ ਆਇਆ ਕਿ ਉਹਨੂੰ ਸਜ਼ਾ ਦਿੱਤੀ ਗਈ, ਲੇਕਿਨ ਅਸਲ ਦੇ ਵਿੱਚ ਪਿਆਰਿਓ ਜਦੋਂ ਜੰਗ ਹੋਈ ਸੀ ਨਾ, ਸੁੱਚਾ ਆਨੰਦ ਜਿਹੜਾ ਆ ਝੂਠਾ ਆਨੰਦ ਆ ਉਹਨੂੰ ਮੌਕਾ ਮਿਲ ਗਿਆ। ਉਹਨੂੰ ਸੀ ਕਿ ਭਾਈ ਇਹਨਾਂ ਸਿੰਘਾਂ ਨੇ, ਬਾਬਾ ਬੰਦਾ ਸਿੰਘ ਨੇ ਮੈਨੂੰ ਵੀ ਮਾਰ ਦੇਣਾ ਹੈ। ਉਹ ਪਿਆਰਿਓ ਭੱਜਣ ਦੇ ਵਿੱਚ ਕਾਮਯਾਬ ਵੀ ਹੋ ਗਿਆ ਤੇ ਉਹਦੇ ਪਰਿਵਾਰ ਵਾਲੇ ਨੇ ਕਿਹਾ ਕਿ ਚਲੋ ਆਪਾਂ ਭੱਜ ਚੱਲੀਏ। ਉਹਨੇ ਕੀ ਕੀਤਾ ਪਿਆਰਿਓ, ਆਪਣਾ ਸਾਰਾ ਸਾਜੋ ਸਮਾਨ ਜਿਹੜਾ ਲੱਦ ਲਿਆ, ਪੂਰਾ ਖਜ਼ਾਨਾ ਲੈ ਕਰਕੇ ਇੱਕ ਦੋ ਖੇਪ ਵੀ ਕਹਿੰਦੇ ਉਹਨੇ ਲੰਘਾ ਲਏ। ਜਦੋਂ ਉਹਦੇ ਇੱਕ ਦੋ ਖੇਪ ਲੰਘ ਗਏ, ਕਈ ਗੱਡੇ ਲੰਘ ਗਏ, ਇਹ ਵੀ ਨਿਕਲ ਗਿਆ ਸੀ, ਭੱਜ ਗਿਆ। ਤੇ ਕਿਸ ਤਰ੍ਹਾਂ ਇਹਦੀ ਮੌਤ ਨੇ ਇਹਨੂੰ ਪੁਕਾਰਿਆ, ਇਹਨੂੰ ਫਿਰ ਉਸ ਥਾਂ ਤੇ ਬੁਲਾਇਆ। ਅਸਲ ਦੇ ਵਿੱਚ ਇਹਨੂੰ ਲਾਲਚ ਲੱਗ ਗਈ, ਇਹਨੂੰ ਲੱਗਿਆ ਕਿ ਇਹਨਾਂ ਸਿੰਘਾਂ ਨੂੰ ਪਤਾ ਹੀ ਨਹੀਂ ਚੱਲੇਗਾ, ਜਿਸ ਤਰ੍ਹਾਂ ਮੈਨੇ ਆ ਇੰਨੇ ਗੱਡੇ ਲੰਘਾ ਲਏ, ਮੇਰਾ ਖਜ਼ਾਨਾ ਇੰਨੀ ਜਮ੍ਹਾਂ ਪੂੰਜੀ ਮੈਨੇ ਕਢਾਉਣੀ ਕੀਤੀ ਹੈ, ਆ ਥੋੜ੍ਹਾ ਬੜਾ ਜਿਹੜਾ ਜੋ ਧਨ ਰਹਿੰਦਾ ਨਾ ਘਰ ਦੇ ਵਿੱਚ ਮੈਂ ਉਹ ਵੀ ਲੈ ਕੇ ਆਵਾਂ। ਇਹਦੇ ਪਰਿਵਾਰ ਵਾਲੇ ਔਰ ਵੀ ਜਿਹੜੇ ਸੀ ਨਾ, ਉਹਨਾਂ ਨੇ ਕਹਿ ਦਿੱਤਾ ਚੱਲ ਭਾਈ ਇੰਨਾ ਬਹੁਤ ਹੈ, ਆਪਾਂ ਨਿਕਲ ਗਏ, ਜਾਨ ਬਚ ਗਈ, ਜੇ ਹੱਥੇ ਚੜ ਗਏ ਤੇ ਇਹਨਾਂ ਨੇ ਮਾਰ ਦੇਣਾ, ਇਹਨੂੰ ਖਤਮ ਕਰ ਦੇਣਾ। ਲੇਕਿਨ ਲਾਲਚ ਦਾ ਮਾਰਿਆ ਇਹਦੀ ਮੌਤ ਨੇ ਇਹਨੂੰ ਫਿਰ ਤੋਂ ਉੱਥੇ ਸਰਹੰਦ ਦੇ ਵਿੱਚ ਬੁਲਾਉਣਾ ਕੀਤਾ। ਲਾਲਚ ਵਸ ਫਿਰ ਉਹ ਖਜ਼ਾਨਾ ਕੱਢਣ ਦੇ ਲਈ ਆਇਆ, ਗੱਡਿਆਂ ਦੇ ਉੱਤੇ ਲੱਦ ਲਿਆ। ਕਿਸੇ ਨੇ ਖਬਰ ਦੇ ਦਿੱਤੀ ਕਿ ਬੰਦਾ ਸਿੰਘ ਜੀ ਸਭ ਤੋਂ ਵੱਡਾ ਆ ਪਾਪੀ ਬੇਈਮਾਨ ਜਿਹੜਾ ਝੂਠਾ ਆਨੰਦ ਆ, ਇਹਨੇ ਬਹੁਤ ਗੰਦਾ ਰੋਲ ਨਿਭਾਉਣਾ ਕੀਤਾ। ਫਿਰ ਬਾਬਾ ਜੀ ਨੇ ਕਿਹਾ ਕਿ ਆ ਬੇਈਮਾਨ ਨੂੰ ਪਕੜੋ, ਇਹਦੇ ਨੱਕ ਨੂੰ ਵਿੰਨ ਕਰਕੇ ਇਹਦੀ ਨਥਨੀ ਪਾਓ, ਲੋਹੇ ਦੀ ਪਾ ਕਰਕੇ ਇਹਨੂੰ ਘਸੀਟਣਾ ਕਰੋ। ਤੇ ਖਿੱਚ ਖਿੱਚ ਕਰਕੇ ਪਿਆਰਿਓ ਉਹਦੀ ਇੰਨੀ ਦੁਰਗਤੀ ਕਰਨੀ ਕੀਤੀ, ਪੂਰੇ ਸਰਹੰਦ ਦੇ ਵਿੱਚ ਪਿਆਰਿਓ ਘੋੜੇ ਦੇ ਮਗਰ ਲਾ ਕਰਕੇ ਉਹਨੂੰ ਘਸੀਟਣਾ ਕੀਤਾ, ਚੰਡਾਲਾਂ ਦੇ ਹਵਾਲੇ ਕਰ ਦਿੱਤਾ।
1: ਬਾਜ਼ਾਰ ਹੈ ਸਾਰਾ
0: ਜਿਹੜਾ ਦਲ ਦਾ ਸਾਰਾ ਬਾਜ਼ਾਰ ਹੈ, ਬਾਬਾ ਜੀ ਨੇ ਕਿਹਾ ਕਿ ਇਹਦਾ ਪੂਰਾ ਫੇਰਾ ਗੇੜਾ ਕਢਾਉਣਾ ਕਰੋ ਤੇ ਲੋਕਾਂ ਨੂੰ ਦੱਸੋ ਕਿ ਇਹ ਉਹ ਬੇਈਮਾਨ ਪਾਪੀ ਹੈ ਜਿਹਨੇ ਸਾਹਿਬਜ਼ਾਦਿਆਂ ਦੇ ਨਾਲ ਧਰੋਹ ਕਮਾਉਣਾ ਕੀਤਾ, ਇਹਦਾ ਆਹ ਹਸ਼ਰ ਹੋ ਰਿਹਾ। ਫਿਰ ਕਹਿੰਦੇ ਇੱਕ ਬਰਾਟ ਕਾ ਹੱਠ ਦੇ ਵਿੱਚੋਂ ਮੰਗਾਓ, ਤੇ ਕਿਹਾ ਸਾਰਿਆਂ ਨੂੰ ਕਿਹਾ ਜਿੱਥੋਂ ਵੀ ਇਹਨੂੰ ਘਸੀਟਿਆ ਜਾਂਦਾ ਲੋਕਾਂ ਨੂੰ ਕਹਿੰਦੇ ਕਿ ਭਾਈ ਜਿਹੜਾ ਇਹਨੂੰ ਪੰਜ ਛਿੱਤਰ ਮਾਰੇਗਾ ਉਹਨੂੰ ਇੱਕ ਬਰਾਟ ਕਾ ਦਿੱਤੀ ਜਾਵੇਗੀ। ਇਸ ਤਰ੍ਹਾਂ ਇਹ ਪਾਪੀ ਜਦੋਂ ਤੱਕ ਇੱਕ ਉਹ ਕੋ ਕਰਕੇ ਇਹਦਾ ਇਹਦੀ ਮੌਤ ਨਹੀਂ ਹੋ ਜਾਂਦੀ, ਇਹਦੇ ਦਮ ਨਹੀਂ ਨਿਕਲ ਜਾਂਦੇ, ਉਦੋਂ ਤੱਕ ਇਸ ਪਾਪੀ ਦੀ ਰੋਜ਼ ਇਸ ਤਰ੍ਹਾਂ ਛਿੱਤਰ ਪਰੇਡ ਕਰਨਾ ਕਰੋ, ਨਕੇਲ ਨੱਕ ਦੇ ਵਿੱਚ ਪਾ ਕਰਕੇ ਇਹਨੂੰ ਘੜੀਸਣਾ ਕਰੋ। ਬਾਬਾ ਜੀ ਨੇ ਕਿਹਾ ਕਿ ਭਾਈ ਇਹ ਬੇਈਮਾਨ ਨੂੰ ਇੰਜ ਤੜਪਾ ਤੜਪਾ ਕਰਕੇ ਇਹਨੂੰ ਇਹਦੀ ਕੀਤੇ ਦੀ ਸਜ਼ਾ ਭੁਗਤਾ ਕਰਕੇ ਇਹਨੂੰ ਮਾਰਨਾ ਹੈ। ਇਸ ਤਰ੍ਹਾਂ ਬਾਬਾ ਜੀ ਦਾ ਬਚਨ ਸੁਣ ਕਰਕੇ ਸਿੰਘਾਂ ਨੇ ਇੰਜ ਹੀ ਕਰਨਾ ਕੀਤਾ, ਉਹਦੇ ਨੱਕ ਦੇ ਵਿੱਚ ਨਕੇਲ ਪਾ ਲਈ। ਰੋਜ਼ ਪਿਆਰਿਆਂ ਨੂੰ ਘਸੀਟਿਆ ਜਾਂਦਾ, ਪੂਰੇ ਸਰਹੰਦ ਦੇ ਵਿੱਚ ਘੁਮਾਇਆ ਜਾਂਦਾ, ਮੂੰਹ ਕਾਲਾ ਕੀਤਾ ਗਿਆ, ਲੋਕ ਵੀ ਆ ਕਰਕੇ ਪੰਜ ਪੰਜ ਛਿੱਤਰ ਮਾਰਦੇ, ਕਹਿੰਦੇ ਬੇਈਮਾਨਾ ਤੇਰੇ ਕਰਕੇ ਸਾਨੂੰ ਆਹ ਦਿਨ ਦੇਖਣੇ ਪੈ ਰਹੇ ਹਨ। ਇਸ ਤਰ੍ਹਾਂ ਗੁਰੂ ਮਹਾਰਾਜ ਜੀ ਦਾ ਵੱਡਾ ਦਰੋਹੀ ਜਿਹੜਾ ਉਹਨੂੰ ਇੰਜ ਕੋ ਕੋ ਕਰਕੇ ਮਾਰਨਾ ਕੀਤਾ। ਇਹ ਬੇਈਮਾਨ ਸੰਕਟ ਨੂੰ ਭੋਗ ਭੋਗ ਕਰਕੇ ਨਰਕਾਂ ਦੇ ਵਿੱਚ ਪੈ ਗਿਆ। ਕਹਿੰਦੇ ਫਿਰ ਬਾਅਦ ਦੇ ਵਿੱਚ ਇਹ ਬਚਨ ਆਉਂਦਾ ਕਿ ਇਹਦੀ 8 ਵਰੇ ਦੀ ਜੋ ਲੜਕੀ ਹੈ ਤੇ ਕਿਸੇ ਨੇ ਜਾ ਕਰਕੇ ਉਹਨੂੰ ਪਕੜ ਲੈਣਾ ਕੀਤਾ। ਕਈ ਲੋਕ ਪਿਆਰਿਓ ਫਿਰ ਉਹ ਦਇਆ ਦੇ ਵਿੱਚ ਆਏ, ਕਿਉਂਕਿ ਜਿਹੜੇ ਲੁਟੇਰਿਆਂ ਨੇ ਪਕੜਨਾ ਕੀਤਾ, ਕਹਿਣ ਲੱਗੇ ਕਿ ਭਾਈ ਇਹ ਪਾਪੀ ਦੀ ਲੜਕੀ ਹੈ। ਲੇਕਿਨ ਸਿੰਘਾਂ ਨੇ ਕਿਹਾ ਕਿ ਨਹੀਂ ਭਾਈ, ਇਹਦੇ ਉੱਤੇ ਆਪਾਂ ਨੇ ਦਇਆ ਕਰਨੀ ਹੈ।

0: ਔਰਤਾਂ ਤੇ ਬੀਬੀਆਂ ਦੀ ਵੀ, ਇਹ ਵੀ ਬਚਨ ਆਉਂਦਾ। ਬਹੁਤ ਸਾਰੀਆਂ ਬੀਬੀਆਂ ਦੀ ਇੱਜ਼ਤ ਪਾਤ ਨੂੰ ਵੀ ਉਹਨਾਂ ਲੁਟੇਰਿਆਂ ਨੇ ਬਾਦ ਦੇ ਵਿੱਚ ਲੁੱਟਣਾ ਕੀਤਾ।
1: ਹੁਣ
0: ਇਹ ਬੱਚੀ ਜਿਹੜੀ ਹੈ ਇਹਨੂੰ ਕੀ ਖਬਰ ਹੈ, ਇਹਨੂੰ ਨਾ ਛੱਡ ਦੇਣਾ ਚਾਹੀਦਾ। ਦੇਵ ਸ਼ਿਰਾਏ ਭਾਵ ਕੇ ਇਹਨੂੰ ਜੇ ਆਪ ਜੀ ਬੋਲੋਗੇ ਤਾਂ ਇਹਨੂੰ ਛੁਡਾਇਆ ਜਾਵੇਗਾ। ਇਹ ਸੁਣ ਕਰਕੇ ਬਾਬਾ ਬੰਦਾ ਸਿੰਘ ਜੀ ਬਹੁਤ ਵੀਰ ਰਸ ਵਿੱਚ ਆਏ ਤੇ ਕਹਿਣ ਲੱਗੇ ਕਿ ਭਾਈ ਆ ਤੁਸੀਂ ਜਿਹੜਾ ਜੋ ਵਚਨ ਕਰਦੇ ਹੋ ਨਾ, ਦੇਖੋ ਉਹਨਾਂ ਦੀ ਆਤਮਾ ਉਹੀ ਨਗਰ ਨਿਵਾਸੀ ਜਿਹੜੇ ਚੰਗੇ ਭਲੇ ਲੋਕ ਜਦੋਂ ਇਹਦੀ ਫਰਿਆਦ ਲੈ ਕਰਕੇ ਆਏ ਨਾ ਕਿ ਬਾਬਾ ਜੀ ਦੇਖੋ 8 ਸਾਲ ਦੀ ਬੱਚੀ ਹੈ। ਬਾਬਾ ਜੀ ਨੇ ਕਿਹਾ ਕਿ ਭਾਈ ਸਾਡਾ ਧਰਮ ਨਹੀਂ ਹੈ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ, ਅਸੀਂ ਇਹਨੂੰ ਇਹ ਨਹੀਂ ਕਰਨਾ। ਲੇਕਿਨ ਬੇਈਮਾਨੋ ਅੱਜ ਤੁਸੀਂ ਬੋਲਦੇ, ਅੱਜ ਕਹਿੰਦੇ ਕਿ ਬਾਬਾ ਜੀ ਆਹ ਦੇਖੋ 8 ਸਾਲ ਦੀ ਬੱਚੀ ਹੈ, ਇਹਨੇ ਕੀ ਗੁਨਾਹ ਕਰਨਾ ਕੀਤਾ, ਇਹਦਾ ਕੀ ਦੋਸ਼ ਹੈ। ਲੇਕਿਨ ਬੇਈਮਾਨੋ ਉਸ ਵੇਲੇ ਤੁਹਾਡੀ ਜ਼ਮੀਰ ਮਰ ਚੁੱਕੀ ਸੀ, ਤੁਹਾਡੀ ਆਤਮਾ ਸੁੱਤੀ ਸੀ, ਉਸ ਵੇਲੇ ਕਿਉਂ ਆਹ ਬਚਨ ਨਹੀਂ ਆਇਆ। ਉਸ ਵੇਲੇ ਆਹੀ ਬਚਨ ਜੋ ਅੱਜ ਮੈਨੂੰ ਕਰ ਰਹੇ, ਜੇ ਸਾਰੇ ਰਲ ਮਿਲ ਕਰਕੇ ਕਹਿ ਦਿੰਦੇ, ਜੇ ਅੱਗੇ ਖੜ ਜਾਂਦੇ ਕਹਿੰਦੇ ਵਜ਼ੀਰ ਖਾਨ ਬਹੁਤ ਵੱਡਾ ਤੂੰ ਪਾਪ ਕਰ ਰਿਹਾ, ਬਹੁਤ ਵੱਡਾ ਗੁਨਾਹ ਕਰ ਰਿਹਾ, ਇਹ ਛੋਟੇ ਸ਼ੀਰਖੋਰ ਬਾਲਕ ਹਨ, ਇਹਨਾਂ ਨੂੰ ਨਾ ਮਾਰ, ਇਹਨਾਂ ਨੂੰ ਸਜ਼ਾ ਨਾ ਦੇਣਾ ਕਰ। ਕਿਉਂਕਿ ਬੰਦੇ ਵੀ ਕੀ ਕਰਦੇ, ਲੋਕ ਵੀ ਪਿਆਰਿਓ ਜਦੋਂ ਆਪਣੀ ਵਾਰੀ ਆਉਂਦੀ ਹੈ ਉਸ ਵੇਲੇ ਹੱਥ ਜੋੜਦੇ, ਉਸ ਵੇਲੇ ਕਹਿੰਦੇ ਜੀ ਮਾਫ਼ ਕਰ ਦਿਓ, ਚੱਲਦਾ ਰਹਿੰਦਾ। ਲੇਕਿਨ ਕੋਈ ਦੂਜਾ ਪਿਆਰਿਓ ਉਹਦੀ ਗਲਤੀ ਹੁੰਦੀ, ਕਹਿੰਦੇ ਜੀ ਇਹਨੂੰ ਤਾਂ ਮਾਰ ਦੇਣਾ ਚਾਹੀਦਾ, ਰਗੜ ਦੇਣਾ ਚਾਹੀਦਾ। ਤੇ ਬਾਬਾ ਜੀ ਨੇ ਕਿਹਾ ਅੱਜ ਬੜਾ ਬੋਲਦੇ, ਕਹਿੰਦੇ ਕਿ ਨਹੀਂ ਜੀ ਛੋਟੀ ਬੱਚੀ ਹੈ, ਲੇਕਿਨ ਸਾਹਿਬਜ਼ਾਦੇ ਵੀ ਤਾਂ ਉਹ ਤਾਂ 1 ਸਾਲ ਛੋਟੇ ਸਨ, 7 ਸਾਲ ਦੇ ਸਨ, ਉਸ ਵੇਲੇ ਤੁਸੀਂ ਹਾਦਾ ਨਾਰਾ ਕਿਉਂ ਨਹੀਂ ਮਾਰਿਆ। ਤੇ ਉਸ ਵੇਲੇ ਜੇ ਤੁਸੀਂ ਸਾਰੇ ਬੋਲਦੇ ਕਿ ਦੇਖੋ ਜੀ ਛੋਟੇ ਸਾਹਿਬਜ਼ਾਦੇ ਹਨ, ਇਹਨਾਂ ਨੂੰ ਨਾ ਮਾਰਨਾ ਕਰੋ,
1: ਦੋਸ਼ ਕਹਾ ਇਨ ਜਾਣੇ,
0: ਹੁਣ ਉਹਨਾਂ ਦਾ ਦੋਸ਼ ਜਿਹੜਾ ਤੁਹਾਨੂੰ ਨਜ਼ਰ ਆਇਆ, ਲੇਕਿਨ ਇਹ ਬੱਚੀ ਦਾ ਦੋਸ਼ ਕਹਿੰਦੇ ਜੀ ਇਹਦਾ ਕੋਈ ਦੋਸ਼ ਨਹੀਂ ਹੈ। ਜੇ ਤੁਸੀਂ ਸਾਰੇ ਸਿਆਣੇ ਬੰਦੇ ਉਸ ਵੇਲੇ ਇੱਕ ਮਤ ਹੋ ਕਰਕੇ ਖੜ ਜਾਂਦੇ ਤਾਂ ਚੰਗਾ, ਅੱਜ ਇਤਿਹਾਸ ਕੁਛ ਔਰ ਹੋਣਾ ਸੀ। ਇਹ ਸਾਨੂੰ ਯਾਦ ਰੱਖਣਾ ਚਾਹੀਦਾ ਪਿਆਰਿਓ, ਕਿਉਂਕਿ ਸਮੇਂ ਦੀ ਨਿਗਾਹ ਤੋਂ ਕੋਈ ਵੀ ਬੰਦਾ ਬਚ ਨਹੀਂ ਸਕਦਾ। ਕਈ ਵਾਰੀ ਕਈ ਬੰਦੇ ਜਿਨ੍ਹਾਂ ਦੀ ਚੱਲਦੀ ਨਾ, ਉਹ ਆਪਣਾ ਰੋਬ ਝਾੜ ਕਰਕੇ ਕੰਮ ਕਰਾ ਲੈਂਦੇ ਹਨ, ਉਹਨਾਂ ਦੀ ਬੱਲੇ ਬੱਲੇ ਹੋ ਜਾਂਦੀ ਹੈ, ਜਿਸ ਤਰ੍ਹਾਂ ਚਾਹੁੰਦੇ ਜਿਸ ਤਰ੍ਹਾਂ ਮਨ ਮਰਜ਼ੀਆਂ ਕਰਨੀਆਂ ਉਹ ਕਰ ਲੈਂਦੇ। ਲੇਕਿਨ ਜਦੋਂ ਸਮਾਂ ਬਦਲਦਾ ਤਬਦੀਲ ਹੁੰਦਾ ਫਿਰ ਉਹਨਾਂ ਨੂੰ ਜਦੋਂ ਸਜ਼ਾਵਾਂ ਮਿਲਦੀਆਂ ਫਿਰ ਪਿਆਰਿਓ ਕਹਿੰਦੇ ਜੀ ਇਹ ਗਲਤ ਹੋ ਰਿਹਾ, ਆ ਹੋ ਰਿਹਾ। ਲੇਕਿਨ ਸਮੇਂ ਦੇ ਉੱਤੇ ਨਾ ਜੋ ਖੜਦੇ ਹਨ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ, ਵਕਤੀ ਤੌਰ ਤੇ ਤਾਂ ਪਿਆਰਿਓ ਸੱਚ ਜਾਣੋ ਉਹ ਬੇਈਮਾਨ ਹਾਕਮ ਜਿਹੜਾ ਉਹਨੂੰ ਜਜ਼ਬ ਨਹੀਂ ਕਰ ਸਕਦਾ, ਉਹਨੂੰ ਤਕਲੀਫ ਦੇਵੇਗਾ, ਦੁੱਖ ਦੇਵੇਗਾ। ਲੇਕਿਨ ਜਿਹੜੇ ਆਪਣੇ ਸਟੈਂਡ ਤੇ ਖੜੇ ਹੋਏ ਹੁੰਦੇ ਬੇਬਾਕੀ ਦੇ ਨਾਲ, ਸੱਚ ਨੂੰ ਸੱਚ ਝੂਠ ਨੂੰ ਝੂਠ ਬੋਲਦੇ, ਇੱਕ ਸਮੇਂ ਤੋਂ ਬਾਅਦ ਸੰਸਾਰ ਉਹਨਾਂ ਦੀ ਇੱਜ਼ਤ ਕਰਦਾ, ਉਹਨਾਂ ਦੀ ਕਦਰ ਕਰਦਾ, ਉਹਨਾਂ ਨੂੰ ਪਿਆਰਿਓ ਬਹੁਤ ਵੱਡੇ ਮਰਾਦਬੇ ਪ੍ਰਾਪਤ ਹੁੰਦੇ ਹਨ। ਬਾਬਾ ਜੀ ਕਹਿਣ ਲੱਗੇ ਤੁਸੀਂ ਮੰਦਮਤੀ ਲੋਕ, ਅੱਜ ਇਹਦੀ ਵਾਰੀ ਆਈ, ਕਹਿੰਦੇ ਕਿ ਬੱਚੀ ਹੈ ਛੋਟੀ ਹੈ, ਸਾਹਿਬਜ਼ਾਦੇ ਵੀ ਤਾਂ ਛੋਟੇ ਸਨ। ਇਹ ਖੱਤਰੀ ਨੇ ਕਹਿ ਦਿੱਤਾ ਕਿ ਨਹੀਂ, ਕਿ ਇਹਨੂੰ ਸਜ਼ਾ ਦੇਣੀ ਚਾਹੀਦੀ, ਸ਼ੀਰ ਖੋਲ ਨਹੀਂ ਇਹ ਤਾਂ ਭੁਜੰਗੀ ਹਨ, ਇਸ ਤਰ੍ਹਾਂ ਕਹਿ ਕਰਕੇ ਉਹਨਾਂ ਨੂੰ ਸ਼ਹੀਦ ਕਰਨਾ ਕੀਤਾ। ਫਿਰ ਆ ਝੂਠਾ ਨੰਦ ਦੀ ਜਿਹੜੀ ਨੰਦਨੀ ਲੜਕੀ ਹੈ, ਇਸ ਕਰਕੇ ਕਿਹਾ ਕਿ ਭਾਈ ਇਹਨੂੰ ਤਾਂ ਹੁਣ ਸਜ਼ਾ, ਕਿਉਂਕਿ ਇਹਨੂੰ ਇਹ ਕਰ ਦਿੱਤਾ, ਤੁਸੀਂ ਕਹਿੰਦੇ ਹੋ ਕਿ ਭਾਈ ਕਿਉਂ ਸਜ਼ਾ ਦੇ ਰਹੇ ਹੋ, ਮੈਂ ਬਾਬਾ ਜੀ ਨੇ ਕਿਹਾ ਕਿ ਆਪਾਂ ਇਹਨੂੰ ਮਾਰਨਾ ਨਹੀਂ ਹੈ, ਸਜ਼ਾ ਨਹੀਂ ਦੇਣੀ ਹੈ, ਲੇਕਿਨ ਇਹ ਬੱਚੀ ਨੂੰ ਸਾਡੇ ਕੋਲ ਲੈ ਕਰਕੇ ਆਓ। ਫਿਰ ਉਹ ਬੱਚੀ ਨੂੰ ਫਿਰ ਕੀ ਕੀਤਾ ਪਿਆਰਿਓ, ਜਿਸ ਤਰ੍ਹਾਂ ਕਿ ਕਿਹਾ ਬਾਬਾ ਜੀ ਨੇ ਕਿਹਾ ਬੇਈਮਾਨੋ ਅਸੀਂ ਇਹੋ ਜਿਹੇ ਨਹੀਂ ਹਾਂ, ਅਸੀਂ ਇਹਨੂੰ ਮਾਰਨਾ ਜਾਂ ਇਹਨੂੰ ਤਕਲੀਫ ਦੇਣਾ, ਕਿਉਂਕਿ ਉਹਦਾ ਸਾਰਾ ਪਰਿਵਾਰ ਜਿਹੜਾ ਨਾ ਪਿਆਰਿਓ ਉਜੜ ਗਿਆ ਸੀ, ਸਾਰਿਆਂ ਨੂੰ ਖਤਮ ਕਰ ਦਿੱਤਾ ਗਿਆ। ਆ ਛੋਟੀ ਬੱਚੀ ਬਚ ਗਈ ਤੇ ਬਾਬਾ ਬੰਦਾ ਸਿੰਘ ਜੀ ਨੇ ਪਿਆਰਿਓ ਜਿਹੜੇ ਉੱਥੇ ਕੁਛ ਲੁਟੇਰੇ ਜੋ ਵੀ ਸੀ ਨਾ ਉਹਨਾਂ ਨੂੰ ਕਿਹਾ ਕਿ ਭਾਈ ਆ ਬੱਚੀ ਜਿਹੜੀ ਹੈ ਇਹਦੀ ਪਰਵਰਿਸ਼ ਕਰਕੇ ਇਹਨੂੰ

ਜਦੋਂ ਜਦੋਂ ਇਹ ਵਰ ਦੇ ਯੋਗ ਹੋ ਜਾਵੇਗੀ ਇਹਦਾ ਵਿਆਹ ਕਾਰਜ ਆਦਿਕ ਕਰ ਦਿਓ। ਦੇਖੋ ਬਾਬਾ ਜੀ ਜੇ ਚਾਹੁੰਦੇ ਬਾਬਾ ਬੰਦਾ ਸਿੰਘ ਉਹ ਬੱਚੀ ਦਾ ਕਤਲ ਵੀ ਕਰ ਸਕਦੇ, ਲੇਕਿਨ ਉਹਨਾਂ ਨੂੰ ਹਲੂਣਾ ਦਿੱਤਾ, ਉਹਨਾਂ ਨੂੰ ਸਮਝਾਇਆ ਕਿ ਬੇਈਮਾਨੋ ਤੁਸੀਂ ਪਾਪ ਕੀਤਾ, ਲੇਕਿਨ ਅਸੀਂ ਇਹੋ ਜਿਹਾ ਪਾਪ ਨਹੀਂ ਕਰਨਾ। ਉਹ ਬੱਚੀ ਨੂੰ ਕਿਸੇ ਦੇ ਹਵਾਲੇ ਕਰ ਦਿੱਤਾ, ਕਿਹਾ ਇਹਨੂੰ ਪਾਲ ਪੋਸ ਕੇ ਵੱਡਾ ਕਰੋ, ਜਦੋਂ ਵੱਡੀ ਹੋ ਜਾਵੇਗੀ ਇਹਦਾ ਵਿਆਹ ਕਰ ਦਿਓ, ਇਹਨੂੰ ਆਪਣੇ ਪਰਿਵਾਰ ਦੇ ਵਿੱਚ ਤੋੜ ਦਿਓ। ਇੰਜ ਤੁਰੰਤ ਬੁਲਾ ਕਰਕੇ ਜਿਹੜੇ ਚੰਡਾਲ ਆਦਿ

ਅਨੰਤ ਦੇਵ ਜਿੰਨੇ ਵੀ ਪਾਪੀ ਸਨ ਚੁਣ ਚੁਣ ਕਰਕੇ ਉਹਨਾਂ ਨੂੰ ਮਾਰਨਾ ਕੀਤਾ। ਉਸ ਪੁਰੀ ਦੇ ਵਿੱਚ ਜਿੰਨੇ ਵੀ ਗੁਰੂ ਮਹਾਰਾਜ ਜੀ ਦੇ ਨਿੰਦਕ ਸਨ, ਹੁਣ ਲੋਕ ਆ ਆ ਕਰਕੇ ਉਹਨਾਂ ਦੀਆਂ ਖਬਰਾਂ ਦਿੰਦੇ, ਖੋਜ ਖੋਜ ਕਰਕੇ ਉਹਨਾਂ ਨੂੰ ਮੰਗਵਾ ਮੰਗਵਾ ਕਰਕੇ ਕਈਆਂ ਦੇ ਨਾ ਪਿਆਰਿਓ ਗੁਰੂ ਦੋਹੀਆਂ ਦੇ ਹੱਥ ਪੈਰ ਜਾਂ ਉਹਨਾਂ ਦਾ ਨੱਕ ਕੱਟ ਦਿੰਦੇ, ਕਹਿੰਦੇ ਮਾਰਨਾ ਨਹੀਂ ਲੇਕਿਨ ਇਹ ਬਹੁਤ ਵੱਡੀ ਸਜ਼ਾ ਤੁਹਾਨੂੰ ਅਸੀਂ ਦੇ ਰਹੇ ਹਾਂ। ਹੁਣ ਕਈਆਂ ਦੇ ਪਿਆਰਿਓ ਕਈਆਂ ਦਾ ਵੱਡਾ ਗੁਨਾਹ ਨਹੀਂ ਆ, ਉਹਨਾਂ ਦਾ ਮੂੰਹ ਹੱਥ ਮੂੰਹ ਕਾਲਾ ਕਰਕੇ ਖੋਤਿਆਂ ਦੇ ਉੱਤੇ ਚੜਾ ਕਰਕੇ ਉਹਨਾਂ ਦੀ ਡਿੰਡੀ ਉਹਨਾਂ ਦੀ ਕੱਢਣੀ ਕੀਤੀ। ਹੁਣ ਕਈਆਂ ਨੂੰ ਪਕੜ ਕਰਕੇ ਪਿਆਰਿਓ ਖੂਹ ਦੇ ਵਿੱਚ ਪਾ ਦਿੱਤਾ, ਸੁੱਟਿਆ ਗਿਆ। ਤੇ ਉਸ ਵੇਲੇ ਜਿੰਨੇ ਵੀ ਇਹਦੇ ਕੁਮਿੱਤਰ ਜਿਹੜੇ ਸਨ, ਸੰਗੀ ਸਾਥੀ ਸੀ ਨਾ,

0: ਉਹ ਸਮਾਂ ਯਾਦ ਕਰੋ ਜਦੋਂ ਸਾਹਿਬਜ਼ਾਦਿਆਂ ਦਾ ਮਾਤਾ ਜੀ ਦਾ ਤੁਸੀਂ ਕਤਲ ਕਰ ਰਹੇ ਸੀ, ਸ਼ਹੀਦ ਕਰ ਰਹੇ ਸਨ, ਤੇ ਫਿਰ ਬਹੁਤ ਜਸ਼ਨ ਮਨਾ ਰਹੀ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਮਾਰ ਦਿੱਤਾ, ਸਿੰਘਾਂ ਨੂੰ ਉਜਾੜ ਦਿੱਤਾ, ਉਹ ਸਮਾਂ ਯਾਦ ਕਰਨਾ ਕਰੋ।
1: ਚੁਣ ਕਰ ਬਿਨ ਬੁਨਿਆਦ,
0: ਚੁਣ ਚੁਣ ਕਰਕੇ ਬਿਨਾਂ ਬੁਨਿਆਦ ਤੋਂ ਉਹਨਾਂ ਨੂੰ ਕਰ ਦਿੱਤਾ, ਖਤਮ ਕਰ ਦਿੱਤਾ। ਇੰਜ ਬਾਬਾ ਬੰਦਾ ਸਿੰਘ ਜੀ ਨੇ ਸਰਹੰਦ ਨੂੰ ਉਜਾੜਨਾ ਕੀਤਾ, ਧਰਤੀ ਨੂੰ ਪੁੱਟ ਕਰਕੇ ਕਰੋੜਾਂ ਦੀ ਗਿਣਤੀ ਦੇ ਵਿੱਚ ਪੈਸਾ ਕਢਾਉਣਾ ਕੀਤਾ। ਜਿੰਨੇ ਵੀ ਨਿੰਦਕ ਦਰੋਹੀ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੇ ਕਤਲ ਦੇ ਵਿੱਚ ਰੋਲ ਆਪਣਾ ਨਿਭਾਉਣਾ ਕੀਤਾ, ਉਹਨਾਂ ਤੋਂ ਬਦਲਾ ਲੈ ਕਰਕੇ ਬਾਅਦ ਦੇ ਵਿੱਚ ਜਦੋਂ ਪਤਾ ਚੱਲਿਆ ਕਿ ਸਾਰੇ ਗੁਰੂ ਦੋਹਰੀ ਮਾਰੇ ਗਏ, ਖਤਮ ਹੋ ਗਏ, ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਫਿਰ ਸਾਰੇ ਸਿੰਘਾਂ ਨੂੰ ਬੁਲਾ ਕਰਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੰਨੀਆਂ ਕੋ ਬੇਨਤੀਆਂ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫੀ ਬਖਸ਼ਣੀ ਅੱਗੇ ਤੋਂ ਸਮਤ। ਆਓ ਸਾਰੇ ਗੱਜ ਵੱਜ ਕਰਕੇ ਫਤਿਹ ਬੁਲਾਈਏ।

0: ਗੋਬਿੰਦ ਸਿੰਘ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ, ਬੋਲੋ ਜੀ ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗੜ੍ਹ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ, ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਦੀਆਂ ਅੱਗੇ ਤੋਂ ਸਮਤਾਈਆਂ, ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਦੀਆਂ, ਜੋ ਜੀ ਆਪ ਜੀ ਕੇ ਦੁਆਰੇ ਆਵੇ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਇ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗਰਹਾਈ ਕਹਿਣ ਨ ਜਾਈ ਤੇਰੀ ਤਲ ਵਡਿਆਈ।

ਜਿਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ, ਬਹਰ ਅਸਰ ਕਾ ਕਾਟ ਸਮਾਥਾ, ਸ਼੍ਰੀ ਅਸਕੇਤ ਜਗਤ ਕੇ ਨਾਥਾ, ਦੁੱਧੀਬਾਨ ਸੌ ਦਉਰ ਕਰ, ਕਾਠ ਦਇਓ ਅਸ ਦੁਜ ਨਰ ਨਾਹਰ, ਪੁਨਰਾ ਛਸ ਕਾ ਕਾਟਾ ਸੀਸਾ, ਸ਼੍ਰੀ ਅਸਕੇਤ ਜਗਤ ਕੇ ਈਸਾ, ਓਪਨ।

ਸਿਵਕਣ ਕੋ ਸਿਵਗੁਣ ਸੁਖ ਦੀਓ ਸਤਰਨ ਕੋ ਫਲ ਮੋਹ ਪਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਛੀਂਟੀ ਤੇ ਕੁੰਚਰ ਯਸ ਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣ

ਪਾਈਆਂ ਕਰ ਸ਼ਾਨ ਸੁਖ ਮਨ ਆਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ

ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, 40 ਮੁਕਤਿਓ, ਸਰਬ ਸ਼ਹੀਦੋ ਮੁਰੀਦੋ।

ਆਪ ਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਭਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਘਾਟ ਜੀ ਹੀਰਾਘਾਟ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾਸ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾਫਲਾ।

दरबार सच खंड निरंकारा लक्ष्मी खड़े तुम्हारे दरबार।

ਗੁਰੂ ਰੂਪ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਪ੍ਰਤੀ ਬੇਨਤੀ ਹੈ, ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ,

ਵਿਸਮਾਦ ਰੰਗ ਵਿਸਮਾਦ ਨਾਗੇ ਫਿਰਹਿ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੇ ਵਿਸਮਾਦ ਅਗਨੀ ਖੇਡੇ ਵਿਡਾਣ ਵਿਸਮਾਦ ਧਰਤੀ ਵਿਸਮਾਦ ਖਾਣੇ ਵਿਸਮਾਦ ਸਾਧ